ਆਖਿਰ ਮਨ ਦਾ ਹੋਣਾ ਹੈ ਨਾ, ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ ਕਿ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਕਿ ਮਨ ਸੁੰਦਰ ਕਿਵੇਂ ਬਣਨਾ ਹੈ ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗ ਰੀ ਤਿਆਗ, ਸਿਆਣਪ ਚਾਤਰੀ ਤੂੰ ਜਾਣ ਗੋਪਾਲ ਲੈ ਸਕਦੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਤੁਧਨੂੰ ਇੰਦਰ ਇੰਦਰਾਸਨ ਬੈਠੇ ਦੇਵ ਧਿਆ ਦਰਨਾਲੇ। ਗਾਵਨ ਤੁਧਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧਨੂੰ ਸਾਧ ਵਿਚਾਰੇ। ਗਾਵਨ ਤੁਧਨੂੰ ਜਤੀ ਸਤੀ ਸੰਤੋਖੀ, ਗਾਵਨ ਤੁਧਨੂੰ ਵੀਰ ਕਰਾਰੇ। ਗਾਵਨ ਤੁਧਨੂੰ ਪੰਡਤ ਪੜਨ ਰਖੀ ਸੁਰ,

ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਹਾ ਪਾਤਸ਼ਾਹ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ।

ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੋ ਵਸਤ ਜੀ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਗੁਰੂ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਆਵੇਤਾ ਹੈ ਸਭ ਤਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਨਿਡ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਸੁਣਾ ਕਿਉਂਕਿ ਅਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾ ਸਹਾਇ ਦਿੱਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਏ ਦਰਸ਼ਨ ਦਾ ਅਰਥ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟੀਆਂ ਦੀ ਓਟ ਗੁਰੂ ਨਿਆਸਿਆਂ ਨਿਆਸੇ ਗੁਰੂ ਧੰਨ ਧੰਨ ਗੁਰੂ ਨੂੰ ਅਰਦਾਸ ਪਿਤਾ ਜੀ ਹੋ ਆਦਿ ਚੰਨ ਕਾਮਨਾ ਅਰਦਾਸ ਮਿਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਦਿ ਆਨੇ ਪਿੱਤਰ ਗੁਰਬਾਣੀ ਸੁਖਣੀ ਸਾਹਿਬ ਜਿਸ ਨੂੰ ਗੁਰੂ ਪਾਠ ਦਿੱਤਾ ਐਸ ਜੁੜੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਰਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੂੰ ਸਾਂਢ ਕੇ ਪਾਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਰੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਪ੍ਰਸ਼ਾਦ ਦੀ ਡੇਗਾਂ ਤਿਆਰ ਕਰੇ ਹਾਲ ਦਤਾਰ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਟੁੱਟ ਸਵਾਰੀ ਪ੍ਰਵਾਨ ਕਰਨੀ ਗਰੀਬ ਨਵਾਜ ਆਪਦੇ ਚਾਲਾਂ ਸੇਵਾ ਕਰਦੇ ਸਾਰੇ ਟੈਰੀਏ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਲਾਂ ਸੇਵਾ ਦੀ ਭਾਵਨਾ ਰੱਖਣੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫੁਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਨਵਾਜ ਬਖਸ਼ਿਸ਼ ਕਰੋ ਸਿੱਖੋ ਖਾਲਸਾ ਪੰਥ ਨੂੰ ਇੱਕ ਸਾਖ ਪਾਗ ਪਿਆਰ ਜੀ ਬਖਸ਼ਿਸ਼ ਕਰਕੇ ਸਤਨਦੋਈ ਦਾਲ ਬਖਸ਼ੋ ਚਾਨਣਾ ਜੋੜੋ ਗੁਰਾਉਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਆਂ ਦੀ ਪ੍ਰਾਰਥਨਾ ਕਰੋ ਜੀ ਗੁਰੂ ਜੀ ਬਨਵਾਜ ਕਿਰਪਾ ਕਰੋ ਦਤਾਰ ਜੀ ਦੂਰ ਦੁਰਾਜ ਕਾਰਨ ਬੈਠ ਕੇ ਲਾਈਵ ਖਤਾ ਕੀਤੇ ਸ਼ਰਮਣ ਕਰ ਰਹੀਆਂ ਸਾਰੀਆਂ ਸਿੱਖਾਂ ਦੀ ਹਾਜ਼ਰੀਆਂ ਪ੍ਰਾਣ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਤਿਰਫੁਲ ਪੇਟਾ ਪ੍ਰਾਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਬਨਵਾਜ ਕਿਰਪਾ ਕਰੋ ਦਤਾਰ ਬੇਦ ਪੁਰਾਣਾ ਵੱਲੋਂ ਬੇਦ ਮਾਇਆ ਬੇਦ ਰਸਦਾ ਆਪਦੇ ਨਗਰਾਂ ਦੇ ਗਰਸਣ ਮੰਦਰਾਂ ਵਾਸਤੇ ਹਾਜ਼ਰੀ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਘਰ ਬਜਾਦ ਦੇ ਬਖਸ਼ ਚਾੜੀ ਕਲਾ ਬਖਸ਼ੋ ਚਾਨਾਂ ਦੀ ਪ੍ਰੀਤੀ ਬਖਸ਼ਾ ਦੀ ਵਾਰਤਾ ਕਰੋ ਜੀ ਗੁਰੂ ਜੀ ਬਨਵਾਜ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਬਾਹੀ ਬਖਸ਼ੋ ਪਵਿੱਤਰ ਤੁਮ ਨਾਮੇ ਬਖਸ਼ੇ ਕਰੇ ਬ੍ਰਹਮ ਅੱਜ ਦੇ ਸ਼ਾਮ ਦੀ ਕਥਾ ਕੀ ਦਵਾਈ ਰਮਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਲ ਨੂੰ ਆਦਿ ਬਣਾਓ ਸ਼ੁੱਧ ਅਤੇ ਪਿੱਤਰ ਸੇਵਾਲਿਆਂ ਦੀ ਕਵਾਦਰ ਦਿੱਤਾ ਸਹੀ ਪਿਆਰੇ ਮੇਰੇ ਦਿਨ ਆਪਣੇ ਆਪ ਦਾ ਨਾਮ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ। ਵਾਹਿਗੁਰੂ ਜੀ ਕਾ ਖਾਲਸਾ।

दुख हरता हर नाम पछानो, दुख हरता

0: ਬਣੀਆਂ ਫੁੱਲਾਂ ਦੀ ਖੇਮਾ ਬਖਸ਼ ਦੇਣੀ ਜੀ। ਆਓ ਪਿਆਰ ਸਹਿਤ ਅਗਲਾ ਪ੍ਰੋਗਰਾਮ ਸਾਰੀ ਸੰਗਤ ਮਿਲ ਬੈਠ ਕੇ ਸਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਓ, ਗਾਜ ਕੇ ਬੁਲਾਓ ਜੀ। ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆ ਗਿਆ ਅਰਦਾਸ। ਮੈਂ ਹੋਰ ਥਾਂ ਨਾ ਹੈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀ ਭਰ ਕੇ, ਰਾਹੀ ਮੰਡ ਕੀਰਤਨ ਅਤੇ ਕਥਾ ਸਰਵਣ ਕਰਕੇ, ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਪ ਗੁਰਾਂ ਦੀ ਬਖਸ਼ੇ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਸਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨੇ ਆਪਣੀ ਰਾਹੀ ਬਾਣੀ ਦੀ ਬੜਾ ਰਸਪੇ ਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਮੈਂ ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪੰਥ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਭਾਈ ਸਾਹਿਬ ਹਰਪਿੰਦਰਪਾਲ ਸਿੰਘ ਜੀ ਨੂੰ ਜੀਵਾਂ ਆਖਦਾ, ਅਤੇ ਉਹਨਾਂ ਨੇ ਸਾਡੇ ਪਾਸ ਇਸ ਹਫ਼ਤੇ ਸਾਰੇ ਰੋਜ਼ ਹੀ ਸਮਾਂ ਨੋਟ ਕਰ ਲਓ, ਸ਼ਾਮ ਦੇ 7:30 ਤੋਂ 9:45 ਤੱਕ ਇਲਾਹੀ ਬਣ ਦੀ ਕਥਾ ਕਰਿਆ ਕਰਨੀ ਹੈ। ਅੱਜ ਉਹਨਾਂ ਨੇ ਅੱਜ ਸ਼ਬਦ ਜੋ ਭਾਈ ਸਾਹਿਬ ਜੀ ਨੇ ਅਖੀਰ 'ਤੇ ਪੜ੍ਹਿਆ ਸੀ ਉਸੇ ਦੀ ਵਿਆਖਿਆ ਕਰਨਗੇ। ਕੱਲ੍ਹ ਤੋਂ ਸ਼੍ਰੋਮਣੀ ਭਗਤ ਕਬੀਰ ਜੀ ਦੇ ਸਲੋਕਾਂ ਦੀ ਕਥਾ ਆਰੰਭ ਹੋਵੇਗੀ ਅਤੇ ਉਹ ਜਾਰੀ ਰਹੇਗੀ ਜੀ। ਨੋਟ ਕਰ ਲਓ, ਸਮਾਂ ਭਾਈ ਸਾਹਿਬ ਜੀ ਦੇ ਕਥਾ ਦਾ ਹੈ ਜੀ ਰੋਜ਼ 7:30 ਤੋਂ 9:45, ਅਤੇ ਐਤਵਾਰ ਨੂੰ ਸਮਾਂ ਹੈ ਜੀ 12:15 ਤੋਂ 1:30 ਤੱਕ। ਅਤੇ ਆਹ ਹੁਣ ਮੈਂ ਸਮਾਂ ਨਹੀਂ ਗਾਉਣਾ ਚਾਹੁੰਦਾ, ਇੱਕ ਦੋ ਸੂਚਨਾਵਾਂ ਸਾਂਝੀਆਂ ਕਰ ਲਵਾਂ। ਇੱਕ ਤਾਂ ਸੰਗਰਾਂਦ ਆ ਰਹੀ ਇਸ ਹਫ਼ਤੇ ਦੇ ਵਿੱਚ 15 ਤਰੀਕ ਨੂੰ, ਸੋ ਉਹ ਵੀ ਆਪਾਂ ਨੇ ਸਵੇਰੇ ਸ਼ਾਮ ਮਨਾਉਣੀ ਹੈਗੀ। ਬਾਕੀ ਸੂਚਨਾਵਾਂ ਨਹੀਂ ਦੇਣੀਆਂ, ਮੈਂ ਸਮੇਂ ਨੂੰ ਮੁੱਖ ਰੱਖਦਾ ਹੋਇਆ। ਆਓ ਹੁਣ ਆਪਾਂ ਇਲਾਹੀ ਬਾਣੀ ਦੀ ਕਥਾ ਨਾਲ ਜੁੜ ਕੇ ਬਖਸ਼ਾਂ ਲਈਏ ਸਾਹਿਬਾਂ ਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਧੰਨਵਾਖੇ ਗੁਰੂ ਸਾਹਿਬ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾਸੋਂ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਰਾਖੋ ਸ਼ਰਣਾਇ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ

ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਤਕਰੀਬਨ ਇਸ ਵਰੇ ਇਸ ਬੇ ਏਰੀਏ ਵਿੱਚ ਮੈਨੂੰ ਆਉਂਦਿਆਂ 30 ਸਾਲ ਹੋ ਜਾਣੇ ਨੇ। ਆਪ ਸੰਗਤ ਹਰ ਸਾਲ ਅਸੀਸ ਬਖਸ਼ਦੇ ਹੋ, ਸਤਿਗੁਰਾਂ ਦੀ ਸਿਫਤ ਤੋਂ ਸਲਾਹ ਕਰਨ ਦਾ ਆਪ ਉਤਸ਼ਾਹ ਬਖਸ਼ਦੇ ਹੋ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਸੰਗਤ ਨੂੰ ਇੱਕ ਜਨ ਸਮੂਹ ਇਕੱਠ ਹੀ ਨਹੀਂ ਦੱਸਿਆ। ਜੇ ਆਪਾਂ ਬਾਹਰ ਮੁਖੀ ਤੌਰ ਤੇ ਦੇਖੀਏ, ਇਹ ਸ਼ਬਦ ਵਰਤਾਂਗੇ ਵੀ ਕੁਝ ਸਰੀਰਾਂ ਦਾ ਇਕੱਠ ਇਹ ਸੰਗਤ ਹੈ, ਕੋਈ ਸ਼ੱਕ ਨਹੀਂ। ਸੰਗਤ ਬਹੁਤ ਹੀ ਗਹਿਰੇ ਅਰਥ ਰੱਖਦੀ ਹੈ। ਬੰਦਾ ਤਾਂ ਖੁਦ ਆਪਣੇ ਆਪ ਵਿੱਚ ਇਕੱਲਾ ਵੀ ਸਤ ਸੰਗੀ ਹੋ ਸਕਦਾ ਹੈ ਤੇ ਇਕੱਲਾ ਦੁਰਮਤੀਆ ਵੀ ਹੋ ਸਕਦਾ ਹੈ। ਜਦੋਂ ਇਨਸਾਨ ਆਪਣੇ ਅੰਦਰ ਚੰਗੇ ਖਿਆਲਾਂ ਨੂੰ ਪੈਦਾ ਕਰਦਾ ਹੈ, ਚੰਗੇ ਖਿਆਲ ਜਿਸ ਵਿੱਚ ਪੈਦਾ ਹੁੰਦੇ ਨੇ, ਸ੍ਰੇਸ਼ਟ ਖਿਆਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਮੈਂ ਕੱਲ ਲਿਵਰਮੌਰ ਕਥਾ ਕਰਦਿਆਂ ਇੱਕ ਬੇਨਤੀ ਕੀਤੀ ਸੀ, ਇੱਕ ਸ਼ਬਦ ਗੁਰਬਾਣੀ ਵਿੱਚ ਭਾਵ ਆਉਂਦਾ ਹੈ। ਮੈਂ ਜੇ ਫਤਿਹ ਨਹੀਂ ਬੁਲਾਈ ਕਿਉਂਕਿ ਇਸ ਵਰੇ ਦੀ ਆਰੰਭਤਾ ਹੈ ਅੱਜ, ਇੱਕ ਸ਼ਬਦ ਭਾਵ ਆਉਂਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਹ ਸ਼ਬਦ ਵੀ ਵਰਤਿਆ ਹੈ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਉਂਝ ਵੈਸੇ ਅਸੀਂ ਜਦੋਂ ਅਰਥ ਕਰਨੇ ਹਾਂ, ਬਾਣੀ ਚ ਭਾਵ ਦਾ ਅਰਥ ਪ੍ਰੇਮ ਦੇ ਰੂਪ ਵਿੱਚ ਵੀ ਆਉਂਦਾ ਹੈ। ਭਾਵ ਇਹ ਵੀ ਸ਼ਬਦ ਅਸੀਂ ਪੜ੍ਹਦੇ ਹਾਂ ਪ੍ਰੇਮ ਦੇ ਰੂਪ ਚ, ਪਰ ਅਸਲ ਚ ਕੱਲ ਮੈਂ ਬੇਨਤੀ ਕੀਤੀ ਵੀ ਜਿਹੋ ਜਿਹਾ ਸਾਡੇ ਅੰਦਰ ਦਾ ਭਾਵ ਬਣੇਗਾ ਨਾ, ਭਾਈ ਕਾਨ ਸਿੰਘ ਨਾਭਾ ਭਾਵ ਦਾ ਇੱਕ ਲਫ਼ਜ਼ੀ ਅਰਥ ਕਰਦੇ ਨੇ ਸ੍ਰੇਸ਼ਟ ਖਿਆਲ, ਉੱਤਮ ਖਿਆਲ। ਜਿਹੋ ਜੀ ਸਾਡੇ ਅੰਦਰ ਭਾਵਨਾ ਬਣੀ ਹੋਵੇਗੀ, ਭਾਵ ਬਣਿਆ ਹੋਵੇਗਾ, ਉਹ ਚੀਜ਼ ਸਾਡੇ ਮਨ ਤੇ ਵੀ ਅਸਰ ਕਰੇਗੀ ਤੇ ਤਨ ਤੇ ਵੀ ਕਰੇਗੀ। ਮੈਂ ਇੱਥੇ ਭਾਵ ਦਾ ਅਰਥ ਸਿਰਫ ਤੁਸੀਂ ਅੰਗਰੇਜ਼ੀ ਥੌਟ ਸ਼ਬਦ ਵਰਤਦੇ ਹੋ, ਮੈਂ ਲਫ਼ਜ਼ ਖਿਆਲ ਕਹਿ ਲਓ, ਫੁਰਨਾ ਕਹਿ ਲਓ, ਵਿਚਾਰ ਕਹਿ ਲਓ, ਜਿਹੋ ਜਿਹਾ ਭਾਵ ਬਣਿਆ। ਕੱਲ ਮੈਂ 4 ਕੁ ਬਚਨ ਕਹੇ ਸਨ, 1 ਦੇ 2 ਹੋ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਭਾਵ ਦਿੱਤੇ ਗਏ ਆ, ਜਿਵੇਂ ਪਤੀ ਤੇ ਪਤਨੀ ਦਾ ਭਾਵ, ਜਿਵੇਂ ਸਖਾ ਮਿੱਤਰ ਦਾ ਭਾਵ, ਜਿਵੇਂ ਸੇਵਕ ਤੇ ਸਵਾਮੀ ਦਾ ਭਾਵ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਵੇਂ ਇੱਕ ਬੱਚੇ ਦਾ ਤੇ ਮਾਪਿਆਂ ਦਾ ਭਾਵ, ਇਹ ਸਾਰੇ ਭਾਵ ਦਿੱਤੇ ਗਏ ਜੀ। ਚਲੋ ਇਸ ਜ਼ਿਆਦਾ ਡਿਟੇਲ ਚ ਨਹੀਂ, ਸਿਰਫ 2-4 ਬੇਨਤੀਆਂ। ਅਸੀਂ ਜਦੋਂ ਪਾਠ ਕਰਨੇ ਆ, ਕੱਲ ਅਰਜ਼ ਮੈਂ ਕੀਤੀ ਸੀ ਜੀ, ਇੱਕ ਪਾਸੇ ਗੁਰਬਾਣੀ ਉਸ ਰਿਸ਼ਤੇ ਨੂੰ ਦ੍ਰਿਸ਼ਟ ਮਾਨ ਵਿੱਚ ਮੰਨ ਕੇ ਨਾਸ਼ਵੰਤ ਮੰਨਦੀ ਹੈ ਕਿ ਪਤੀ ਪਤੀ ਦਾ ਰਿਸ਼ਤਾ ਸਦੀਵੀ ਥੋੜਾ ਨਿਭਣ ਵਾਲਾ, ਇੱਕ ਦਿਨ ਕਾਲ ਨੇ ਗਰਾਸ ਬਣਾਉਣਾ, ਗ੍ਰਾਹੀ ਬਣਾਉਣੀ ਹੈ। ਪਰ ਦੂਜੇ ਪਾਸੇ ਜਿਹੜਾ ਦੁਨਿਆਵੀ ਰਿਸ਼ਤਾ ਨਾਸ਼ਵੰਤ ਹੈ, ਉਹਨੂੰ ਸਤਿਗੁਰੂ ਪਰਮਾਤਮਾ ਨਾਲ ਜੋੜ ਰਹੇ ਨੇ।
कि मैं कामन मेरा कंत करतार। देखो पति पत्नी है ना, मैं बौरी मेरा राम पतार भगत नाम देव जी, ये भाव है एक। दूसरी मैं बेनती की सी जी, एक सखा भाव है जिन्हों आप मित्र भाव कह सकने हां। गुरबाणी ने उस सखा भाव न भी दसिया, मित्र भाव न भी दसिया है। जिवें असीं पाठ करने साजनो तू मीत मेरा ग्रह तेरा सबके, हो सज्जन भी कह दिता मित्र भी कह दिता। ते असी आम तौर ते सज्जन शब्द रिश्ते नाल भी जोड़ने आ ते गुणा नाल भी जोड़ने आ। ते सतगुरां ने बाणी विच सज्जन शब्द परमात्मा लई भी वरत्या, सज्जन शब्द गुरु जी लई भी वरत्या, ते सतगुरां ने सज्जन शब्द गुरमुख सिख लई भी वरत्या। असी जदों पाठ करने आ महाराज दी बाणी दा, ते असी एक पाठ करने आ सज्जन सेई नाल में चलदिया नाल चलन, जिथे लेखा मंगिया तिथे खड़े दिसन। एक भी सज्जन दे अर्थ परमेश्वर वाहगुरु करने। दूजे पासे एक पाठ करने आ सज्जन सच्चा पातशाह सिर शाह दै शाह, हुण उत्थे भी सज्जन शब्द है। एक पाठ आप जी कर दियो साजना संत आओ मेरा, उत्थे सज्जन शब्द गुरमुख वास्ते वरत्या गया। पर है तो संसारी एक रिश्ता ना, मित्र भाव को सखा भाव को सज्जन। तीसरी मैं बेनती की सी जी, सेवक ते स्वामी का भी भाव है। असानू पता है बार मुखी एक नौकर है दूसरा मालिक है। सतगुरां ने उस सेवक भाव नू भी बाणी भी दर्ज कर दिता। असी पाठ करने हैं, कल मैं क्या सी कि खम चाकर गोबिंद के ये शब्द वरते हैं, सेवक शब्द असी पढ़ने हैं। नानक सेवक सोई आखी है जो सिर धर है उतार। चौथी मैं उथे कल थोड़ा जा दो विसर गया सा, वह है वत्सल्य भाव, वत्सभाव बच्चे वाला भाव। इस भगती नू बहुत उत्तम मनिया गया है। याद रखियो सियाणा बंदा विद्वान बंदा नॉलेज बहुत रख सकता है पर अंदर सुक्का रह जाता है। जिहड़ा बच्चा बन के रब नू प्यार करदा उह प्रतख दर्शन कर जाता है। गुरु ग्रंथ साहिब च एक बचन हुंदा धन्ने सेविया बाल बुद्ध। हुण बाल बुद्ध जिहड़ा एक वत सुभाव है, इउं कह लो इहनू सियाने पुराने लोग कहिंदे सन कि जिवें एक गां अपने बच्चे नू प्यार करदी है। गुरु ग्रंथ साहिब च बड़े शब्द ने जी, जैसी तो साड़ी तो अरदास ही वत्स भाव तो शुरू होंगी। तू ठाकुर तुम पै अरदास जियो पिंड सब तेरी रास, अगे वत्स भाव कह तुम मात पिता हम बारिक तेरे। तुसी माता पिता से बच्चे हैं। इथो तक के भगतां ने वत्स भाव नू लैके बच्चे वाले भाव नू बाल भाव नू लैके परमात्मा जी नू भी कह दिता कि जिवें मां अपने पेटो जम्मे बच्चे दे औगण कदी नहीं चितार दे, असी तेरे बच्चे हां तुसीं साडे औगण थोड़ा चितारोगे। सो तो अपराध करता है जेते जननी चीत न राख स्थिते राम मैया खौ बारिक तेरा काहे न खंडस अवगुण मेरा। मेरे कहन तो मुराद कल ही मेरे मन च ख्याल आया, मैं विचार कीती पर इसकी बहुत विस्तार हो सकता है सतगुरां दी बाणी विचों। ये चार भाव होर भी बहुत ने, गुरु ग्रंथ साहिब विच तुबी मारांगे, बहुत खजाना सतगुरां ने बख्शिश किया। पर मैं आप नूं बेनती करांगा जिहड़ा संगत है जां गुरुद्वारा है, प्लीज इहदा मकसद केवल मरने परने दे समागम नहीं। मैं आरंभ च परना समझ गया ना, मरना तो समझ गया, परने दर से जो प्रणान कोई आंदा विआह जिहनूं आपां कहिंदे मरना परना, पुराने शब्द वरतदे सन साडे लोग, जिहनूं परना के जाना जिंद वोटी मरन वास लै जासी, हां वह परनाए जिने विआह के लै जाने। संगत जी गुरुद्वारे विचों ये रूहानीयत का सोमा है। जिस गुरुद्वारे विच जिन्नी स्टेज ते परफॉर्मेंस पॉजिटिव ते स्पिरिचुअल होगी, उत्थे मत्था टेकण वाले का भटकदा होया मन अपने आप ही टिकना शुरू हो जाएगा। ये सच्चाई है ना जी। पर याद रखियो जिस दिन का गुरुद्वारा बने, मैं इहनूं पोलिटिकल पेज नाल जोड़िया जी, भारत विच खास करके मुगलां सिख तां बाहर जंगलां सन, वह गुरुद्वारे ते अटैक क्यों करते सन? हरिमंदर साहब तो कोई आंदा ही नहीं सी मत्था टेकन, तो
ਉਹ ਕਿਉਂ ਅਟੈਕ ਕਰ ਰਿਹਾ? ਗੋਰਾ ਜਿਹੜਾ ਹੈ ਅੰਗਰੇਜ਼ ਹਕੂਮਤ ਆਈ ਉਹਨੇ ਗੁਰਦੁਆਰੇ ਵਿੱਚ ਮਹੰਤ ਕਿਉਂ ਚੁਣੇ? ਤੇ ਅੱਜ ਦੇ ਸਮੇਂ ਵਿੱਚ ਵੀ ਆਪਾਂ ਦੇਖ ਰਹੇ ਉਹਦਾ ਇੱਕ ਕਾਰਨ ਹੈ। ਇਹਨੂੰ ਬਾਕੀ ਧਰਮ ਅਸਥਾਨਾਂ ਤੋਂ ਨਿਆਰਾ ਦੇਖ ਕੇ ਸੋਚਿਓ, ਕਿਉਂਕਿ ਇੱਥੇ ਰੂਹਾਨੀਅਤ ਦਾ ਸੋਮਾ ਹੈ। ਇੱਥੇ ਆਏ ਕੋਈ ਬੰਦੇ ਦਾ ਮਨ ਤੇ ਤਨ ਦੋਨੋਂ ਤਬਦੀਲ ਹੋ ਜਾਂਦੇ ਨੇ। ਜਿੰਨੀ ਦੇਰ ਤੱਕ ਗੁਰਦੁਆਰਾ ਕਾਇਮ ਹੈ ਉਨੀ ਦੇਰ ਤੱਕ ਸਿੱਖੀ ਕਾਇਮ ਹੈ। ਇਸੇ ਕਰਕੇ ਸਾਡੀ ਅਰਦਾਸ ਵਿੱਚ ਚੱਕ ਤਖਤਾਂ ਨਾਲ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਿਆ ਜਾਂਦਾ। ਕਿਸੇ ਮੰਦਰ ਦਾ ਧਿਆਨ ਧਰਿਆ ਜਾਂਦਾ ਜੀ? ਖਿਮਾ ਕਰਿਓ, ਮੁਸਲਮਾਨ ਦੁਆ ਕਰਦਾ ਸਿੱਧੀ, ਉਹ ਆਪਣੇ ਵੱਲੋਂ ਦੁਆ ਸ਼ਬਦ ਵਰਤਦੇ, ਪਰ ਕੇਵਲ ਆਪ ਉਹ ਗੁਰਸਿੱਖੋ ਜਿਹੜੇ ਤੁਸੀਂ ਸ਼ਬਦ ਵਰਤਦੇ ਹੋ ਪੰਜਾਂ ਤਖਤਾਂ ਅੱਗੇ ਸਰਬੱਤ ਗੁਰਦੁਆਰਿਆਂ ਦਾ। ਕਿਸੇ ਇੱਕ ਜਾਤ ਨਾਲ ਜੋੜ ਕੇ ਨਹੀਂ, ਸਿਰਫ ਲਫ਼ਜ਼ ਵਰਤਿਆ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਮੈਂ ਬੇਨਤੀ ਕਰਾਂ, ਜਦੋਂ ਸੰਗਤ ਵਿੱਚ ਕੀਰਤਨ ਹੋਵੇ, ਸੱਚੀ ਮੁੱਚੀ ਸਾਡਾ ਅੰਦਰ ਗੁਰੂ ਕਿਰਪਾ ਨਾਲ ਟਿਕ ਜਾਏ, ਉਸ ਇਕੱਠ ਦੇ ਵਿੱਚ ਬੰਦਿਆਂ ਦੇ ਸਵਾਸ ਨਹੀਂ ਚੱਲਦੇ, ਉਹਦੇ ਵਿੱਚ ਵਾਹਿਗੁਰੂ ਦੇ ਸਵਾਸ ਚੱਲਦੇ ਆ। ਸਤਿਗੁਰਾਂ ਨੇ ਬਾਣੀ ਚ ਬਚਨ ਕੀਤਾ ਹਨ, ਆਸਾ ਰਾਗ ਵਿੱਚ, ਸੰਤ ਤੁਜੀ ਤਨ ਅੱਗੇ ਜੀ ਸੰਗਤ ਪ੍ਰਾਣ। ਹੁਣ ਫਿਰ ਸੁਣੋ, ਕਿਸੇ ਵੀ ਟੀਕਾਕਾਰ ਨੂੰ ਆਪ ਪੜਿਓ, ਭਗਤ ਰਵਿਦਾਸ ਜੀ ਮਹਾਰਾਜ, ਮੈਂ ਜੇ ਫਤਿਹ ਨਹੀਂ ਬੁਲਾਈ ਸੰਗਤ ਜੀ, ਇਹ ਮੈਂ ਕਿਹਾ ਵੀ ਇਹ ਜਿਹੜਾ ਇਕੱਠ ਹੈ ਗੁਰਦੁਆਰੇ ਦਾ ਇਕੱਠ, ਕੋਈ ਵਿਦਵਾਨ ਹੋਵੇ, ਕੋਈ ਡਾਕਟਰ ਹੋਵੇ, ਕੋਈ ਵਕੀਲ ਹੋਵੇ, ਕੋਈ ਰਾਜਨੀਤਿਕ ਬੰਦਾ ਹੋਵੇ, ਉਹ ਜੋੜਿਆਂ ਤੱਕ ਸੀਮਿਤ ਰਹੇ, ਪਰ ਜਦੋਂ ਗੁਰੂ ਘਰ ਆ ਜੀ ਸਿਰਫ ਇੱਕ ਸਿੱਖ ਤੇ ਗੁਰੂ ਹੋਵੇ। ਮੈਂ ਇੱਕ ਉਦਾਹਰਣ ਦੇ ਕੇ ਤੁਹਾਨੂੰ ਇਹ ਗੱਲ ਕਰਾਂਗਾ ਸ਼ੁਰੂ, ਕਿਉਂਕਿ ਆਪਾਂ ਯਤਨ ਕਰੀਏ ਕੋਈ ਵੀ ਆਵੇ, ਇਹ ਨਹੀਂ ਕਿ ਮੈਂ ਆਵਾਂ ਤੁਸੀਂ ਆਓ, ਸੱਚੀ ਕਹਿੰਦਾ ਗੁਰਦੁਆਰੇ ਆਬਾਦ ਰੱਖੋ। ਇਸੇ ਕਰਕੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਤੇ ਕਿਹਾ ਸੀ, ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਜੋਲ ਤੇ ਨਿਸ਼ਾਨ ਰਹੇ ਗੁਰੂ ਪੰਥ ਮਹਾਰਾਜ ਕੇ। ਅਸੀਂ ਰੋਜ਼ ਅਰਦਾਸ ਚ ਮੰਗਣੇ ਆ ਜੀ, ਕੋਈ ਧਰਮ ਨਹੀਂ ਜੇ ਸਿਫਤ ਮੰਗਦਾ। ਅਸੀਂ ਰੋਜ਼ ਕਹਿੰਦੇ ਸਤਿਗੁਰੂ ਜੀ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ, ਚੌਂਕੀਆਂ ਦਾ ਸੰਬੰਧ ਸਾਡੀ ਸਿਫਤ ਦੇ ਨਾਲ ਹੈ, ਬੰਦਗੀ ਨਾਲ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇਣ ਲੱਗਾ। ਮੈਂ ਵੈਸੇ ਕਦੀ ਆਪਣੀ ਜ਼ਿੰਦਗੀ ਦੇ ਤਜਰਬੇ ਸਟੇਜ ਤੇ ਸਾਂਝੇ ਨਹੀਂ ਕੀਤੇ, ਕਿਉਂਕਿ ਗੁਰੂ ਜੀ ਇੰਨਾ ਕੁ ਖਜ਼ਾਨਾ ਦੇ ਚੁੱਕੇ ਆ, ਸਾਡੇ ਤਜਰਬੇ ਉੱਥੇ ਸਾਹਮਣੇ ਬਿਲਕੁਲ ਜ਼ੀਰੋ ਨੇ, ਜੋ ਸਤਿਗੁਰੂ ਬਖਸ਼ਿਸ਼ ਕਰਕੇ। ਮੈਂ ਬੰਗਲੌਰ ਗਿਆ ਜੀ, ਉੱਥੇ ਇੱਕ ਜੈਨੀ ਪਰਿਵਾਰ ਆਇਆ ਸੀ ਟ੍ਰੀਟਮੈਂਟ ਕਰਾਉਣ। ਮੈਨੂੰ ਜਿੱਥੋਂ ਗੱਲ ਬੜੀ ਚੰਗੀ ਲੱਗੀ, ਉਹਨਾਂ ਸ਼ਾਮ ਨੂੰ ਇਕੱਠੇ ਹੋ ਜਾਣਾ ਤੇ ਆਪਾਂ ਸਤਿਗੁਰਾਂ ਦੀ ਗੱਲ ਕਰਨੀ, ਤੇ ਮੇਰਾ ਯਤਨ ਹੁੰਦਾ ਵੀ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਗੱਲ ਕਰੋ, ਕਿਉਂਕਿ ਅਨਮਤ ਵਾਲਿਆਂ ਬਹੁਤ ਲੋਕਾਂ ਨੂੰ ਜਪਜੀ ਸਾਹਿਬ ਦਾ ਪਤਾ ਹੈ, ਕਿਉਂਕਿ ਜਪਜੀ ਸਾਹਿਬ ਦੇ ਸਭ ਤੋਂ ਵੱਧ ਟੀਕੇ ਹੋਏ ਆ। ਤੇ ਇੱਕ ਹੋਰ ਬੇਨਤੀ, ਜਿਹੜੀ ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਨੇ, ਇਉਂ ਸਮਝੋ ਗੁਰੂ ਗ੍ਰੰਥ ਸਾਹਿਬ ਦਾ ਰਹਾਓ ਹੈ। ਸੁਣਿਓ, ਮੈਂ ਤੁਕ ਨਹੀਂ ਬਦਲ ਰਿਹਾ, ਰਹਾਓ ਦਾ ਮਤਲਬ ਕੇਂਦਰੀ ਭਾਵ। ਦੋ ਤੁਕਾਂ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਰਹਾਓ ਨੇ ਜੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਭਾਰ। ਦੋ ਤਿਕਾ ਤੁਕਾਂ ਸਾਰੀ ਬਾਣੀ ਇਹਦੀ ਵਿਆਖਿਆ ਕਰ ਰਹੀ ਵੀ ਕਿਵੇਂ ਸਚਿਆਰ ਹੋ ਸਕਣਾ। ਤੇ ਇੱਥੇ ਕੱਲਾ ਇਹ ਨਹੀਂ ਕਿਹਾ ਸਿੱਖ, ਬੜੀ ਖੁੱਲਦੀ ਨਾਲ ਸੁਣਿਓ, ਇੱਥੇ ਹਰ ਬੰਦੇ ਲਈ ਵਰਤਿਆ, ਚਾਹੇ ਮੁਸਲਮਾਨ, ਚਾਹੇ ਈਸਾਈ ਸੀ, ਵਾਹਿਗੁਰੂ ਇਹ ਜੋਗੀ ਸੀ, ਚਾਹੇ ਪੰਡਿਤ ਸੀ, ਚਾਹੇ ਬ੍ਰਾਹਮਣ ਸੀ, ਚਾਹੇ ਜਿੰਨੇ ਫਿਰਕੇ ਸਨ, ਗੁਰੂ ਨੇ ਇੱਕੋ ਸਵਾਲ ਮਾਨਵਤਾ ਦੇ ਸਾਹਮਣੇ ਰੱਖ ਦਿੱਤਾ, ਬੰਦਿਓ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਤੇ ਨਾਲ ਹੀ ਉੱਤਰ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮੇਰਾ ਯਤਨ ਹੁੰਦਾ ਜਿੱਥੇ ਮੈਂ ਜਾਵਾਂ ਪਹਿਲੀ ਵਾਰ ਮੈਂ ਜਪਜੀ ਸਾਹਿਬ ਸ਼ੁਰੂ ਕਰਨਾ, ਤੇ ਮੇਰੀ ਇੱਛਾ ਹੁੰਦੀ ਹੈ ਕਿ ਜੇ 5-7 ਦਿਨ 10 ਦਿਨ ਦੀ ਕਥਾ ਤੋਂ ਬਾਅਦ ਇੱਕ ਵੀ ਪ੍ਰਾਣੀ ਜਪਜੀ ਸਾਹਿਬ ਸ਼ੁਰੂ ਕਰ ਦੇਵੇ, ਚੇਤੇ ਰੱਖਿਓ ਬਾਬਾ ਫਿਰ ਉਹ ਡਿੱਗਣ ਨਹੀਂ ਦਿੰਦਾ, ਕਿਉਂਕਿ ਜਪਜੀ ਇਕੱਲੇ ਅੱਖਰ ਨਹੀਂ। ਜਿਸ ਵਕਤ ਕਰਤਾਰਪੁਰ ਜਪਜੀ ਸਾਹਿਬ ਦੀ ਬਾਣੀ ਇਕੱਤਰ ਕੀਤੀ ਨਾ ਜੀ, ਇਹ ਚਲੋ ਸੰਪਰਦਾਇ ਅਰਥ ਨੇ ਸਿੱਧਾਂ ਨਾਲ ਗੋਸ਼ਟ, ਪਰ ਜਦੋਂ ਤੁਸੀਂ ਸਿਆਣੇ ਖੋਜ ਵਾਲੇ ਵਿਦਵਾਨਾਂ ਨੂੰ ਪੜ੍ਹਦੇ ਹੋ, ਉਹ ਕਹਿੰਦੇ ਗੁਰੂ ਅੰਗਦ ਸਾਹਿਬ ਜਦੋਂ ਆਏ ਜਪ ਸਾਰਾ ਇਕੱਠਾ ਕੀਤਾ ਤੇ ਉੱਥੇ ਇੱਕ ਬਚਨ ਲਿਖਿਆ। ਮੈਂ ਬੇਨਤੀ ਕਰਾਂਗਾ ਕਿ ਇੱਕ ਕਿਤਾਬ ਹੈ ਬੜੀ ਪੁਰਾਣੀ, ਇਹ ਗੁਰੂ ਨਾਨਕ ਸਾਹਿਬ ਦੀ ਸ਼ਾਹਕਾਰ ਬਾਣੀ ਜਪ ਜੀ ਸਾਹਿਬ, ਇਹ ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਦੀ ਮੇਰਾ ਖਿਆਲ। ਉਹਦੇ ਵਿੱਚ ਉਹ ਕੋਲ ਕਹਿੰਦੇ ਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਇਹ ਬਚਨ ਕਰਦੇ ਨੇ, ਪੁਰਖਾ
ਚਲੋ ਮੈਂ ਆਪਣੇ ਕੋਲ ਇੱਕ ਸ਼ਬਦ ਵਰਤਣ ਲੱਗਾ, ਇਹ ਵਾਹਿਗੁਰੂ ਦਾ ਪਰਮਾਤਮਾ ਦਾ ਜਪ ਹੈ। ਜਿਹੜਾ ਇਸ ਜਪ ਨਾਲ ਜੁੜੇਗਾ ਸੋ ਮੈਨੂੰ ਦਰਗਾਹ ਵਿੱਚ ਆ ਮਿਲੇਗਾ। ਹੁਣ ਦੇਖੋ ਇਹ ਸ਼ਬਦ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾ, ਇਹ ਰਹਾਓ ਹੈ ਸ੍ਰੀ ਗੁਰੂ। ਉੱਥੇ ਗੱਲ ਬੜੀ ਸੁਣਨਾ, ਕਈ ਬੈਠੇ ਸਾਂ, ਚਲੋ ਨਾ ਆਪਣੀ ਗੱਲ ਕੀਤੀ, ਅਸੀਂ ਬਾਬਾ ਜੀ ਦੀ ਗੱਲ ਕੀਤੀ। ਤੇ ਮੈਂ ਸੱਚੀ ਕਹਿਣਾ ਹੰਕਾਰ ਚ ਨਹੀਂ ਕਿ ਤੁਸੀਂ ਸਿੱਖ ਬੈਠੇ ਹੋ, ਮੈਂ ਗੁਰੂ ਦੀ ਸਿਫਤ ਕਰਾ ਪਾਕਾ, ਕਿਉਂਕਿ ਜਿਹਦਾ ਲਗਾਅ ਹੋਵੇ ਉਹਦੀ ਸਿਫਤ ਚੰਗੀ ਲੱਗਦੀ ਹੈ। ਦੁਨੀਆਂ ਦੇ ਕਿਸੇ ਵੀ ਪਲੇਟਫਾਰਮ ਤੇ ਜਾ ਕੇ ਗੱਲ ਕਰਿਓ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਬਖਸ਼ਿਸ਼ ਕਰਦੀ, ਸ਼ਾਇਦ ਦੁਨੀਆਂ ਸ਼ਾਇਦ ਕਿ ਸੱਚ, ਇਹ ਕਿਸੇ ਕੋਲ ਸਿਧਾਂਤ ਨਹੀਂ ਮਿਲਣਾ। ਮੈਨੂੰ ਪੁੱਛਿਆ ਜੀ, ਅਸੀਂ ਜੈਨੀ ਹਾਂ, ਕੱਲ ਵੀ ਗੱਲ ਸਾਡੀ ਹੋਈ ਸੀ ਘਰ। ਮੈਂ ਪੁੱਛਿਆ ਤੁਸੀਂ ਸ਼ਿਵਤੰਬਰ ਹੋ ਕੇ ਦਿਗੰਬਰ, ਕਿਉਂਕਿ ਸ਼ਿਵਤੰਬਰ ਜਿਹੜੇ ਚਿੱਟੇ ਕੱਪੜੇ ਪਾਉਂਦੇ ਨੇ, ਦਿਗੰਬਰ ਨੰਗਰ ਰਹਿੰਦੇ ਨੇ। ਉਹਨੇ ਉੱਤਰ ਦਿੱਤਾ ਜੀ ਅਸੀਂ ਸ਼ਿਵਤੰਬਰ ਹਾਂ। ਤੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਜਾਣਨਾ, ਤੁਸੀਂ 2 ਸਾਲ ਬਾਅਦ ਮੈਂ ਸਿੰਗਾਪੁਰ ਜਾਣਾ, ਬਹੁਤ ਵੱਡਾ ਪ੍ਰੋਗਰਾਮ ਹੁੰਦਾ ਜੀ ਉੱਥੇ, ਬਹੁਤ ਸੰਗਤ ਹੁੰਦੀ ਹੈ, ਸਾਰਾ ਸ਼ਹਿਰ ਇਕੱਠਾ ਹੁੰਦਾ ਜੀ, ਸਾਰੇ ਗੁਰਦੁਆਰੇ ਇਕੱਠੇ ਹੁੰਦੇ ਆ। ਕਹਿੰਦਾ ਅਸੀਂ ਲੰਗਰ ਦੀ ਸੇਵਾ ਕਰਨਾ। ਤੇ ਮੈਂ ਪੁੱਛਿਆ ਸਿਤੰਬਰ ਦਿਗੰਬਰ ਤੁਸੀਂ ਇਹ ਕੀ ਤੁਹਾਡਾ ਮਤਭੇਦ? ਚਲੋ ਉਹਨੇ ਆਪਣੇ ਢੰਗ ਨਾਲ ਦੱਸਿਆ, ਪਰ ਮੈਂ ਪਰਦੇ ਪਾਏ ਨਿੰਦਿਆ ਨਹੀਂ ਕੀਤੀ ਦੂਜੇ ਦੀ। ਜਿਹੜੀ ਗੱਲ ਉਹਨੇ ਪਤੇ ਦੀ ਕਹੀ, ਕਹਿੰਦਾ ਅਸੀਂ ਸਿੰਗਾਪੁਰ ਵਿੱਚ ਮੰਦਰ ਬਣਾਇਆ ਸਿਤੰਬਰ ਤੇ ਦਿਗੰਬਰ ਦੋਨਾਂ ਨੇ ਰਲ ਕੇ। ਉਸ ਤੋਂ ਬਾਅਦ ਮੇਰਾ ਸਵਾਲ ਸੀ ਦੋਵੇਂ ਟਿਕ ਸਕੋਗੇ? ਉਹ ਕਹਿੰਦਾ ਅਸੀਂ ਪਹਿਲਾਂ ਹੀ ਮਤਾ ਇਹ ਪਾਸ ਪਾਇਆ ਕੀਤਾ ਕਿ ਮੰਦਰ ਤੋਂ ਬਾਹਰ ਸਿਤੰਬਰ ਦਿਗੰਬਰ ਚਲੇਗਾ, ਜਦੋਂ ਮੰਦਰ ਦੇ ਅੰਦਰ ਆ ਜਾ ਉਦੋਂ ਸਿਰਫ ਇਕੱਲਾ ਜੈਨੀ ਰਹੇਗਾ, ਨਾ ਸਿਤੰਬਰ ਰਹੇਗਾ ਨਾ ਦਿਗੰਬਰ ਰਹੇਗਾ। ਸੱਚੀ ਮੈਂ ਦੱਸਾਂ, ਮੇਰੇ ਮਨ ਚ ਆਇਆ ਕਿੱਡੀ ਵੱਡੀ ਗੱਲ ਕਰ ਗਏ, ਅਸੀਂ ਦੋ ਹੀ ਨਾਤਾ ਰੱਖੀਏ, ਇੱਕ ਸਤਿਗੁਰਾਂ ਦਾ ਤੇ ਦੂਜੇ ਸਿੱਖ ਦਾ। ਇੱਥੇ ਅੰਦਰ ਆਉਂਦਿਆਂ ਇੱਕ ਸਤਿਗੁਰੂ, ਦੂਸਰਾ ਗੁਰੂ ਦੀ ਸਿੱਖਿਆ ਲੈਣ ਵਾਲਾ। ਤੇ ਇਸ ਇਕੱਠ ਵਿੱਚ, ਇਸ ਇਕੱਠ ਦਾ ਮਤਲਬ ਗੁਰਦੁਆਰਾ ਸਾਹਿਬ ਦੇ ਇਕੱਠ ਚ ਕੇਵਲ ਸਵਾਸ ਸਾਡੇ ਨਹੀਂ, ਜਦੋਂ ਸ਼ਬਦ ਨਾਲ ਕੋਈ ਜੁੜਦਾ ਹੈ ਉਹਦੇ ਅੰਦਰ ਪਰਮਾਤਮਾ ਦੇ ਆਪਣੇ ਪ੍ਰਾਣ ਚੱਲਦੇ ਨੇ। ਸੰਤ ਤੁਜੀ ਤਨ, ਇਹ ਸਾਧ ਸੰਗਤ ਤੇਰਾ ਤਨ ਹੈ, ਸੰਤ ਮਹਾਂਪੁਰ ਗੁਰਮੁਖ ਬੰਦਗੀ ਕਰਨ ਵਾਲੇ ਸੰਗਤ ਪ੍ਰਾਣ, ਇਹਨਾਂ ਦੇ ਇਕੱਠ ਵਿੱਚ ਤੁਹਾਡੇ ਪ੍ਰਾਣ ਚੱਲਦੇ ਆ। ਫਿਰ ਅਗਲਾ ਬਚਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸਤਿਗੁਰਾਂ ਦੇ ਗਿਆਨ ਨਾਲ, ਅਕਾਲ ਪੁਰਖ ਦੇ ਗਿਆਨ ਨਾਲ ਇਹ ਗੱਲ ਦੀ ਸਮਝ ਪਈ। ਅੱਜ ਪਹਿਲਾ ਦਿਨ ਇਹ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਤੂੰ ਤੂੰ ਹਾਂ ਤੂੰ ਤੂੰ ਤੂੰ ਚਿੱਤ ਆਵਹਿ ਤੇਰੀ ਮਾਇਆ। ਇਹ ਤੁਕ ਆਪਾਂ ਵਾਰ ਵਾਰ ਸੁਣੀ, ਇਸੇ ਤੁਕ ਨੂੰ ਆਧਾਰ ਬਣਾ ਕੇ ਆਪਾਂ ਅੱਜ ਸ਼ੁਰੂਆਤ ਕਰਾਂਗੇ ਕੱਲ ਤੋਂ, ਕਿਉਂਕਿ ਬਹੁਤ 2-3 ਸਾਲ ਹੋ ਗਏ ਭਗਤ ਕਬੀਰ ਸਾਹਿਬ ਦੇ ਸ਼ਲੋਕ ਸ਼ੁਰੂ ਕੀਤੇ ਨੇ। ਮੇਰਾ ਖਿਆਲ ਇਸ ਸਥਾਨ ਤੇ ਫ੍ਰੀ ਮਾਊਂਟ ਗੁਰਦੁਆਰਾ ਸਾਹਿਬ ਤੱਕ ਜਾਂਦਿਆਂ ਐਤਕੀ ਮੇਰੀ ਇੱਛਾ ਸਮਾਪਤੀ ਸੰਪੂਰਨਤਾ ਕਰ ਸਕਾਂ। ਭਾਈ ਸਾਹਿਬ ਨੇ ਜੋ ਪੜਿਆ, ਅਸੀਂ ਗੁਰੂ ਅਰਜਨ ਦੇਵ ਜੀ ਦਾ ਬਚਨ ਸੁਣਿਆ ਰਾਗ ਆਸਾ ਦਾ, ਆਓ ਇਸੇ ਤੁਕ ਨੂੰ ਆਧਾਰ ਬਣਾ ਕੇ ਆਪ ਸੰਗਤ ਦੀ ਸੇਵਾ ਕਰ ਸਕਾਂ। ਗੁਰੂ ਬਖਸ਼ੀ ਫਤਿਹ, ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੰਮ੍ਰਿਤ ਬਚਨ ਇਹ ਪੜਿਆ ਸੁਣਿਆ, ਤੂੰ ਚਿੱਤ ਆਵਹਿ ਤੇਰੀ ਮਾਇਆ। ਗੁਰਬਾਣੀ ਚ ਇਹ ਸਰੂਪ ਦੋ ਤਰੀਕਿਆਂ ਨਾਲ ਆਉਂਦਾ ਹੈ ਇਹ ਬਚਨ, ਇੱਕ ਤੂੰ ਆਉਂਦਾ ਹੈ ਤੇ ਇੱਕ ਤੂੰ ਆਉਂਦਾ ਹੈ। ਇੱਥੇ ਸ਼ਬਦ ਤੂੰ ਨਹੀਂ ਸੀ, ਇਹ ਸ਼ਬਦ ਹੈ ਤੂੰ। ਉਂਝ ਸਾਡੀ ਆਮ ਸ਼ਬਦਾਵਲੀ ਵਿੱਚ ਅਸੀਂ ਤੂੰ ਸ਼ਬਦ ਨੂੰ ਇਹ ਸਮਝਦੇ ਹਾਂ ਇਹ ਸਨਮਾਨਯੋਗ ਸ਼ਬਦ ਨਹੀਂ। ਆਮ ਤੌਰ ਤੇ ਅਸੀਂ ਇਹ ਸਮਝਦੇ ਜਦੋਂ ਆਪਾਂ ਕਹਿੰਦੇ ਤੂੰ ਤੂੰ ਮੈਂ ਹੋ ਗਈ, ਪੰਜਾਬੀ ਸ਼ਬਦ ਵਰਤਨੇ, ਇਹਦਾ ਵਾ ਤੂੰ ਤੂੰ ਮੈਂ ਜਿਹੜੀ ਹੈ, ਇਹ ਸ਼ਬਦ ਅੱਛਾ ਨਹੀਂ ਸਮਝਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਪਰਮਾਤਮਾ ਨੂੰ ਤੇਰਾ ਵੀ ਕਿਹਾ, ਤੇਰੇ ਵੀ ਕਿਹਾ, ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਜਦੋਂ ਸ਼ਿਖਰ ਦੀ ਅਭੇਦਤਾ ਕਹੀ ਗਏ ਉਦੋਂ ਤੇਰਾ ਦੀ ਥਾਂ ਤੇ ਸਤਿਗੁਰਾਂ ਨੇ ਸ਼ਬਦ ਤੂੰ ਵਰਤਿਆ ਹੈ। ਤੂੰ ਜਿਵੇਂ ਅਸੀਂ ਪਾਠ ਕਰ ਰਹੇ ਹਾਂ ਬਾਣੀ ਚ, ਸਤਿਗੁਰਾਂ ਨੇ
ਦੇਖੋ ਕਿੰਨਾ ਪਿਆਰਾ ਸ਼ਬਦ ਕਹਿ ਮੈਂ ਕਿਹਾ ਇਹ ਸ਼ਬਦ ਮੈਂ ਅਭੇਦਤਾ ਲਈ ਵਰਤਿਆ ਤੇ ਤੂੰ ਸ਼ਬਦ ਦੇ ਵਿੱਚ ਆਪਣਾ ਆਪ ਸਮਰਪਣ ਹੈ ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਜਬ ਹਮ ਹੋਤੇ ਉੱਥੇ ਤੂੰ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਤੂੰ ਹੀ ਦੇ ਵਿੱਚ ਮੈਂ ਮਰ ਗਈ ਹੈ ਇਸ ਤੋਂ ਅਗਲੀ ਬੇਨਤੀ ਇਹ ਭਗਤ ਰਵਿਦਾਸ ਸਾਹਿਬ ਦਾ ਬਚਨ ਹੈ ਜਿਵੇਂ ਅਸੀਂ ਇੱਕ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ ਉੱਥੇ ਸਤਿਗੁਰਾਂ ਨੇ ਸ਼ਬਦ ਤੂੰ ਦੀ ਵਰਤੋਂ ਕੀਤੀ ਹੈ ਤੂੰ ਜਿਹੜਾ ਹੈ ਪੂਰਨ ਤੌਰ ਤੇ ਭੇਤਾ ਪਰ ਇਹ ਗੱਲ ਹੋਰ ਇਸ ਤੂੰ ਵਿੱਚ ਚਲੋ ਆਪ ਬਹੁਤ ਸਿਆਣੀ ਗੱਲ ਸਮਝਦੇ ਹੋ ਅਸਲ ਚ ਦੋ ਚੀਜ਼ਾਂ ਨੇ ਇਹ ਸੂਫੀ ਮਤ ਤੇ ਖਾਸ ਕਰਕੇ ਵਿਦਾਂਤ ਵਿੱਚ ਵੀ ਜਦੋਂ ਸੂਫੀਆਂ ਵਿੱਚ ਹਾਲਾਂਕਿ ਇਸਲਾਮ ਦੀ ਸ਼ਰ੍ਹਾ ਇਹਨੂੰ ਨਹੀਂ ਮੰਨਦੀ ਜੀ ਸੂਫੀ ਜਿਹੜੇ ਨੂੰ ਮੰਨਦੇ ਨੇ ਜਿਨ੍ਹਾਂ ਨੇ ਕਿਹਾ ਕਿਸੇ ਦੀ ਖੱਲ ਲਾ ਦਿੱਤੀ ਕਿਸੇ ਨੂੰ ਸੋਲੀ ਚਾਰ ਦਿੱਤਾ ਕਿਸੇ ਦੇ ਟੁਕੜੇ ਕਰ ਦਿੱਤੇ ਅਨਲ ਹੱਕ ਹਾਂਜੀ ਇਹ ਸ਼ਬਦ ਵਰਤੇ ਇਹਦਾ ਸਿੱਧਾ ਜਿਹਾ ਅਰਥ ਹੋ ਗਿਆ ਜੀ ਮੈਂ ਖੁਦਾ ਮੈਂ ਰੱਬ ਹਾਂ ਤੇ ਜਦੋਂ ਵਿਦਾਂਤ ਵਾਲੇ ਪਾਸੇ ਜਾਂਦੇ ਹਾਂ ਤੇ ਸ਼ਬਦ ਵਰਤਦੇ ਅਹਮ ਬ੍ਰਹਮਸਮੀ ਅਹਮ ਬ੍ਰਹਮਸਮੀ ਮੈਂ ਬ੍ਰਹਮ ਹਾਂ ਉਹ ਕਹਿੰਦੇ ਨੇ ਅਨਲ ਹੱਕ ਪਰ ਕਮਾਲ ਦੀ ਗੱਲ ਉਹ ਜਦੋਂ ਪਹੁੰਚਦਾ ਉਹ ਕਹਿੰਦਾ ਮੈਂ ਖੁਦਾ ਹਾਂ ਤੇ ਜਦੋਂ ਦੂਸਰੇ ਪਾਸੇ ਵਿਦਾਂਤੀ ਜਾਂਦਾ ਉਹ ਕਹਿੰਦਾ ਮੈਂ ਬ੍ਰਹਮ ਹਾਂ ਕਬੀਰ ਸਾਹਿਬ ਵੀ ਅਭੇਦ ਹੋ ਗਿਆ ਪਰ ਉਹਨਾਂ ਨੇ ਕਿਹਾ ਮੈਂ ਹਾਂ ਕਹਿਣ ਲੱਗੇ ਮੈਂ ਮਰ ਗਈ ਤੂੰ ਹੈ ਤੇ ਤੂੰ ਦੇ ਵਿੱਚ ਮੈਂ ਅਭੇਦ ਹੋ ਗਿਆ ਮੇਰੀ ਬੇਨਤੀ ਸਮਝਿਆ ਨਾ ਜੀ ਉੱਥੇ ਮੈਂ ਨਹੀਂ ਹੁਣ ਅਸੀਂ ਪਾਠ ਕੀਤਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਤੂੰ ਹੁਆ ਮੈਂ ਅਭੇਦ ਹੋ ਗਿਆ ਉੱਚ ਮਿਲ ਗਿਆ ਸਭ ਤੋਂ ਜ਼ਿਆਦਾ ਮੈਂ ਭਗਤ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਸਭ ਤੋਂ ਜ਼ਿਆਦਾ ਖੁੱਲੇ ਬਚਨ ਉਹਨਾਂ ਕੀਤੇ ਜੀ ਤੂੰ ਤੂੰ ਕਰਦਿਆ ਇੱਕ ਦਿਨ ਤੂੰ ਦਾ ਰੂਪ ਹੋ ਗਿਆ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ ਪਰ ਉਹ ਤੂੰ ਦਾ ਰੂਪ ਹੋ ਗਿਆ ਹੁਣ ਪਹਿਲਾ ਬਚਨ ਤਾਂ ਤੂੰ ਸ਼ਬਦ ਹੀ ਬੜੇ ਕਮਾਲ ਦਾ ਪਰ ਭਾਵਨਾ ਸਹਿਤ ਅੰਦਰੋਂ ਨਿਕਲੇ ਵੈਰ ਬਿਰਤੀ ਨਾਲ ਨਿਕਲੇਗਾ ਤੇ ਲੜਾਈ ਹੋਵੇਗੀ ਜਦੋਂ ਵੈਰ ਬਿਰਤੀ ਬੰਦਾ ਤੂੰ ਤੂੰ ਦੇ ਹੁੰਦਾ ਨਾ ਉਦੋਂ ਹੋਰ ਬਿਰਤੀ ਹੈ ਜਦੋਂ ਸਵੱਛ ਹਿਰਦੇ ਚ ਨਿਰਮਲ ਹਿਰਦੇ ਚੋਂ ਆਪਸੀ ਨੇੜਤਾ ਮੈਂ ਦੇਖਿਆ ਕਈ ਵਾਰੀ ਜਦੋਂ ਬਹੁਤ ਮਿੱਤਰ ਆਪਣੇ ਨਜ਼ਦੀਕ ਹੁੰਦੇ ਹੈ ਨਾ ਪਹਿਲਾਂ ਸ਼ਬਦ ਆਪ ਵਰਤਣਗੇ ਤੁਸੀਂ ਵਰਤਣਗੇ ਤੁਹਾਡਾ ਵਰਤਣਗੇ ਜਦੋਂ ਬਹੁਤ ਨੇੜੇ ਹੋ ਜਾਂਦੇ ਹੈ ਨਾ ਸੱਚੀ ਤੁਹਾਨੂੰ ਦੱਸਾਂ ਉਦੋਂ ਇਹ ਬਨਾਵਟੀ ਹੈ ਸ਼ਬਦ ਮਰ ਜਾਂਦੇ ਨੇ ਉਦੋਂ ਸਿਰਫ ਤੂੰ ਹੀ ਰਹਿ ਜਾਂਦਾ ਇਹ ਬਨਾਵਟੀ ਸ਼ਬਦ ਸਾਰੇ ਖਤਮ ਹੋ ਜਾਂਦੇ ਆਪ ਜੀ ਤੁਸੀਂ ਜੀ ਇੱਥੇ ਸਤਿਗੁਰਾਂ ਨੇ ਪਹਿਲਾ ਸ਼ਬਦ ਵਰਤਿਆ ਤੂੰ ਅਗਲਾ ਸ਼ਬਦ ਸੀ ਲਫ਼ਜ਼ ਸੀ ਚਿੱਤ ਚਿੱਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਇਹਦਾ ਅਰਥ ਚਿੱਤ ਵਿੱਚ ਆਵਹ ਹੈ ਹਾ ਇਹਨੂੰ ਸਿਹਾਰੀ ਮੈਂ ਹਨਾ ਤੂੰ ਚਿੱਤ ਆਵਹ ਹੈ ਜਦੋਂ ਚਿੱਤ ਵਿੱਚ ਆ ਜਾਏ ਪਰ ਇਹਦੇ ਅਰਥ ਪਿਛਲੀ ਤੁਕ ਤੋਂ ਸ਼ੁਰੂ ਹੋਣਗੇ ਤੂੰ ਚਿੱਤ ਆਵਹ ਹੈ ਤੇਰੀ ਮਾਇਆ ਤੇਰੀ ਅਰਥ ਆਪਾਂ ਸਮਝ ਗਏ ਨਾ ਜੀ ਇੱਥੇ ਮਾਇਆ ਦਾ ਲਫ਼ਜ਼ੀ ਅਰਥ ਕਿਰਪਾ ਕਿਉਂਕਿ ਗੁਰਬਾਣੀ ਵਿੱਚ ਖਾਸ ਕਰਕੇ ਸ਼ਬਦ ਜਦੋਂ ਕੰਨਾਂ ਲੱਗ ਜਾਏ ਉਦੋਂ ਮਾਇਆ ਬਣ ਜਾਂਦਾ ਹੈ ਜਦੋਂ ਕੰਨਾਂ ਨਾ ਲਾਓ ਤੇ ਉਦੋਂ ਸ਼ਬਦ ਮਾਇਆ ਰਹਿੰਦਾ ਹੈ ਸਤਿਗੁਰਾਂ ਨੇ ਬੜਾ ਵਰਤਿਆ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਮਾਇਆ ਦਾ ਅਰਥ ਕਿਰਪਾ ਹੁਣ ਇਹਦੇ ਅਰਥ ਜੋ ਭਾਈ ਸਾਹਿਬ ਗਾ ਗਏ ਇਹਦੇ ਅਰਥ ਇਥੋਂ ਸ਼ੁਰੂ ਹੋਣਗੇ ਅਖਰੀ ਅਰਥ ਕਰਕੇ ਤੂੰ ਚਿੱਤ ਆਵਹਿ ਤੇਰੀ ਮਾਇਆ ਇਹਦੇ ਅਰਥ ਨੇ ਤੇਰੀ ਮਾਇਆ ਦਾ ਅਰਥ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਤੇਰੀ ਕਿਰਪਾ ਹੋਵੇ ਜੇ ਤੁਹਾਡੀ ਮਿਹਰ ਹੋਵੇ ਜੇ ਤੁਹਾਡੀ ਮਿਹਰਬਾਨਗੀ ਹੋਵੇ ਤੁਹਾਡਾ ਫਜ਼ਲ ਹੋਵੇ ਤੁਹਾਡੀ ਨਦਰ ਹੋਵੇ ਤੁਹਾਡੀ ਕਿਰਪਾ ਹੋਵੇ ਤਾਂ ਤੂੰ ਚਿੱਤ ਵਿੱਚ ਆਉਣਾ ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਤੂੰ ਚਿੱਤ ਵਿੱਚ ਵੀ ਨਹੀਂ ਵੱਸ ਸਕਦਾ ਇਉਂ ਮੈਂ ਅਰਥ ਸਮਝੇ ਤੂੰ ਚਿੱਤ ਆਵਹਿ ਤੇਰੀ ਮਾਇਆ ਕਿਰਪਾ ਕਹੋ ਮਿਹਰਬਾਨੀ ਕਹੋ ਸਾਡੇ ਭਾਰਤ ਵਿੱਚ ਖਾਸ ਕਰਕੇ ਜੀ ਜਿਹੜਾ ਸਨਾਤਨ ਮਤ ਹੈ ਉਹ ਜ਼ਿਆਦਾ ਕਰਮਵਾਦੀ ਹੈ ਕੋਈ ਸ਼ੱਕ ਨਹੀਂ ਕਰਮਵਾਦੀ ਹੈ ਤੇ ਗੁਰਬਾਣੀ ਵੀ ਇਸ ਚੀਜ਼ ਨੂੰ ਮੰਨਦੀ ਆਪਾਂ ਵੀ ਕਹਿੰਦੇ ਹਾਂ ਕਰਮਵਾਦੀ ਦਾ ਅਰਥ ਹੈ ਵੀ ਜੋ ਤੂੰ ਕਰਮ ਕਰ ਰਿਹਾ ਤੈਨੂੰ ਭੁਗਤਣਾ ਪੈਣਾ ਹੈ
ਕਿਉਂਕਿ ਕਰਮ ਦਾ ਪ੍ਰਤੀਕਰਮ ਹੋਣਾ। ਜੋ ਤੂੰ ਕਰਮ ਕਰ ਰਿਹਾ, ਇਸ ਕਰਮ ਨੂੰ ਕਰਦਿਆਂ ਹੋਇਆ ਤੈਨੂੰ ਇਸ ਕਰਮ ਨੂੰ ਭੁਗਤਣਾ ਪੈਣਾ ਹੈ। ਗੁਰਬਾਣੀ ਨੇ ਮੰਨਿਆ ਕਰਮ ਨੂੰ, ਕੋਈ ਸ਼ੱਕ ਨਹੀਂ, ਪਰ ਗੁਰਬਾਣੀ ਨੇ ਇਸ ਤੋਂ ਅੱਗੇ ਹੋਰ ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਮੈਂ ਦੋ ਸ਼ਬਦ ਵਰਤੇ ਨੇ, ਉਹ ਪੁਰਾਤਨ ਕਰਮਵਾਦੀ ਹੈ ਜਿਹੜੀ ਸਤਿਗੁਰਾਂ ਦੀ ਦਿੱਤੀ ਕੋਈ ਸਮਾਤਕ ਹੈ, ਇਹ ਕਰਮਵਾਦੀ ਤੋਂ ਵੱਧ ਕਿਰਪਾਵਾਦੀ ਹੈ। ਇੱਥੇ ਕਿਰਪਾ ਯਾਦੀ ਕਿ ਜਿਹਨੂੰ ਆਪਾਂ ਗੁਰਪ੍ਰਸਾਦ ਕਹਿ, ਪ੍ਰਸਾਦ ਕਹਿ ਲਓ, ਅਨੁਗ੍ਰਹਿ ਕਹਿ ਲਓ, ਬਖਸ਼ਿਸ਼ ਕਹਿ ਲਓ, ਮਿਹਰ ਕਹਿ ਲਓ, ਰਹਿਮਤ ਕਹਿ ਲਓ, ਮੇਰਾਮਤ ਕਹਿ ਲਓ, ਸਾਰੇ ਸ਼ਬਦ ਨੇ। ਕਰਮ ਹੈ ਫਿਰ ਅਰ ਸੁਣਿਓ, ਪਰ ਕਰਮ ਤੋਂ ਵੱਡੀ ਕਿਰਪਾ ਹੈ। ਤੇ ਜਿਹੜਾ ਕਿਰਪਾ ਦਾ ਪਾਤਰ ਬਣਦਾ ਉਹ ਕਰਮ ਨੂੰ ਆਪਣੇ ਨਾਲ ਨਹੀਂ ਜੋੜਦਾ, ਉਹ ਆਪਣੇ ਕਰਮ ਨੂੰ ਵੀ ਕਿਰਪਾ ਨਾਲ ਜੋੜਦਾ ਹੈ। ਫਿਰ ਥੋੜਾ ਧਿਆਨ ਨਾਲ ਬੇਨਤੀ ਸੁਣਿਓ, ਇਹ ਚ ਕੋਈ ਸ਼ੱਕ ਨਹੀਂ। ਆਪਾਂ ਕਈ ਵਾਰੀ ਕਹਿੰਦੇ ਕਰਮ ਨਹੀਂ ਹੁੰਦਾ, ਨਹੀਂ ਜੀ, ਝੂਠ ਆਪਾਂ ਕਹਿੰਦੇ। ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਤੇਰੇ ਕਰਮ ਨੇ। ਆਪ ਜੀ ਪਾਠ ਕਰਦੇ ਹੋ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ। ਮੈਂ ਦੋ ਪੱਖ ਰੱਖਾਂਗਾ, ਇੱਕ ਕਰਮ, ਦੂਜੀ ਕਿਰਪਾ। ਪਿਆਰਿਓ, ਹਰ ਚੀਜ਼ ਗੁਰੂ ਨੇ ਕਿਰਪਾ ਨਾਲ ਜੋੜ ਦਿੱਤੀ, ਹਰ ਚੀਜ਼। ਸਤਿਗੁਰਾਂ ਨੇ ਇਹ ਸ਼ਬਦ ਵਰਤਿਆ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਕਰਮਵਾਦੀ ਨਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ, ਜੋ ਮੈਂ ਕਰਮ ਕੀਤੇ। ਇਸ ਤੋਂ ਅਗਲੀ ਬੇਨਤੀ, ਇੱਥੋਂ ਤੱਕ ਆ ਕਿ ਕਰਮ ਮਾੜੇ ਕਰਕੇ ਤੂੰ ਰਿਜ਼ਲਟ ਚੰਗਾ ਸਮਝੇ ਵੀ ਇਹਦਾ ਫਲ ਚੰਗਾ ਮਿਲੇਗਾ, ਹੋ ਹੀ ਨਹੀਂ ਸਕਦਾ। ਬੀਜਾ ਵਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਉ। ਜ਼ਹਿਰ ਬੀਜਦਾ ਪਿਆ ਤੇ ਮੰਗਦਾ ਪਿਆ ਵੀ ਜ਼ਹਿਰ ਦੇ ਬੀਜ ਵਿੱਚੋਂ ਜਿਹੜਾ ਪੇਡਾ ਨਿਕਲੇਗਾ, ਬੂਟਾ ਨਿਕਲੇਗਾ, ਉਹਨੂੰ ਫਲ ਅੰਮ੍ਰਿਤ ਦੇ ਲੱਗਣਗੇ, ਹੋ ਹੀ ਨਹੀਂ ਸਕਦਾ। ਜ਼ਹਿਰ ਬੀਜਿਆ ਹੈ ਤੇ ਜ਼ਹਿਰ ਵਿੱਚੋਂ ਜ਼ਹਿਰ ਹੀ ਨਿਕਲਣਾ ਹੈ। ਇਹ ਕਰਮ ਫਿਲੋਸਫੀ ਨਾਲ ਜੋੜ ਕੇ ਆਪਾਂ ਦੇਖ ਸਕਦੇ ਇਹਨੂੰ ਹੋਰ ਸੌਖਾ, ਕਿਉਂਕਿ ਆਪਾਂ ਰਹਿਣਾ ਸਿਰਫ ਗੁਰਬਾਣੀ ਚ। ਮੈਂ ਆਪ ਨੂੰ ਪਹਿਲੀ ਬੇਨਤੀ ਕੀਤੀ, ਸਾਨੂੰ ਇੱਕ ਬੜੇ ਗੁਰਮੁਖ ਪਿਆਰੇ ਸਨ, ਅਜੇ ਵੀ ਹੈ ਨੇ ਜੀ, ਚੰਗੇ ਭਜਨੀਕ ਪੁਰਸ਼ ਨੇ। ਅਸੀਂ ਇੱਕ ਜਗ੍ਹਾ ਇਕੱਠੇ ਹੋਏ ਤੇ ਮੈਂ ਵੀ ਕਥਾ ਕੀਤੀ, ਉਹ ਵੀ ਬੋਲੇ। ਉਹਨਾਂ ਮੈਨੂੰ ਫੋਨ ਆਇਆ ਜੀ, ਤੇ ਮੈਨੂੰ ਗੱਲ ਬੜੀ ਚੰਗੀ ਲੱਗੀ। ਕਹਿੰਦੇ ਚੰਗਾ ਕੀਤਾ ਤੁਸੀਂ ਗੁਰਬਾਣੀ ਵਿੱਚ ਰਹਿ ਕੇ ਗੁਰੂ ਦੀ ਗੱਲ ਕਰਦੇ ਹੋ। ਅਗਲੀ ਗੱਲ ਜਿਹੜੀ ਕਹੀ ਉਹਨੇ, ਕਹਿਣ ਲੱਗੇ ਕਿੰਨਾ ਕੁ ਸਖਤ ਸਟੇਜਾਂ ਤੇ ਬੋਲਾਂਗੇ, ਜਿੰਨਾ ਕੁ ਸਤਿਗੁਰੂ ਸਾਨੂੰ ਸਮਝਾ ਗਏ ਨੇ ਇਹਨੂੰ ਵੱਧ ਤੇ ਕੋਈ ਬੋਲ ਹੀ ਨਹੀਂ ਸਕਦਾ। ਜੋ ਸਤਿਗੁਰੂ ਕਹਿ ਗਏ ਉਹਨਾਂ ਮਤਲਬ ਇਹ ਸੀ ਵੀ ਗੁਰੂ ਦੇ ਸ਼ਬਦ ਰਾਹ ਹੀ ਚੱਲੇ ਅੱਗੇ। ਅਸੀਂ ਇੱਕ ਪਾਠ ਕਰਨੇ ਆ ਮਹਾਰਾਜ, ਲੋੜ ਹੈ ਦਾਗ ਬਜੂਰੀਆਂ, ਬਾਬਾ ਫਰੀਦ ਸਾਹਿਬ ਜੀ ਚਾਹੁੰਦਾ ਹੈ ਕਿ ਬਜੋਰ ਦੀਆਂ ਦਾਖਾਂ ਮਿਲ ਜਾਣ। ਕਿੱਕਰ ਬੀਜੈ ਜੱਟ, ਬੀਜ ਦਾ ਕੰਡੇ ਪਿਆਕ ਹੈ, ਲੱਭ ਦਾ ਦਾਖਾਂ ਪਿਆਕ ਹੈ। ਮੇਰੀ ਬੇਨਤੀ ਹੈ, ਕਿੱਕਰ ਦੇ ਬੀਜ ਵਿੱਚੋਂ ਕੰਡੇ ਨਿਕਲਦੇ ਆ, ਦਾਖਾਂ ਨਹੀਂ। ਤੇ ਬਾਬਾ ਜੀ ਨੇ ਕਰਮ ਦੀ ਗੱਲ ਕੀਤੀ, ਲੋੜ ਹੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ, ਕੱਤਦਾ ਤਾਂ ਉਨ ਪਿਆ ਤੇ ਮੰਗਦਾ ਪਾਣ ਵਾਸਤੇ ਰੇਸ਼ਮੀ ਕੱਪੜੇ, ਰੇਸ਼ਮ ਦੇ ਕੀੜੇ ਪਾਲੇ ਥੋੜਾ, ਹੰਡਾ ਉਨ ਕਤਾਏ ਦਾ, ਪੈਦਾ ਲੋਟੈ ਭੱਟ। ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣੀ ਜਾਇਓ, ਆਪਾਂ ਸ਼ਬਦ ਹੀ ਲੈਣਾ, ਤੂੰ ਚਿੱਤ ਆਵੇ ਤੇਰੀ ਮਾਇਆ। ਆਪਾਂ ਗੱਲ ਸ਼ੁਰੂ ਕੀਤੀ ਮਾਇਆ ਤੋਂ, ਕਿਰਪਾ ਤੋਂ, ਤੇਰੀ ਮਾਇਆ। ਹੁਣ ਅਗਲੀ ਗੱਲ, ਆਪ ਜਪਜੀ ਸਾਹਿਬ, ਚਲੋ ਜਪਜੀ ਸਾਹਿਬ ਜੀ ਆਪਾਂ ਕੁਝ ਅੱਜ ਬਚਨ ਲੈਂਦੇ ਹਾਂ। ਕਰਮਾਂ ਦਾ ਜ਼ਿਕਰ ਜਪਜੀ ਸਾਹਿਬ ਦੀ ਬਾਣੀ ਚ ਬਹੁਤ ਹੈ। ਆਪ ਜੀ ਪਾਠ ਕਰਦੇ ਹੋ, ਪੁੰਨੀ ਪਾਪੀ ਆਖਣ ਨਾ, ਇਹ ਕਰਮ ਹੀ ਹੈ ਨਾ, ਕਰ ਕਰ ਕਰਨਾ, ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇਹਦਾ ਮਤਲਬ ਜੋ ਕਰਮ ਬੀਜ ਰਿਹਾ ਉਹ ਤੈਨੂੰ ਖਾਣਾ ਪੈਣਾ ਹੈ। ਸੰਗਤ ਜੀ, ਚੌਥੀ ਪੌੜੀ ਦਾ ਪਾਠ ਕਰਿਓ, ਉਹ ਪਾਠ ਹੈ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਇਹਦੇ ਚ ਦੂਰ ਨਹੀਂ ਜਾਣਾ, ਪਹਿਲਾਂ ਆਪਾਂ ਤੇਰੀ ਮਾਇਆ, ਤੇਰੀ ਕਿਰਪਾ। ਸੱਚਾ ਵਾਹਿਗੁਰੂ ਸਾਹਿਬ ਸੱਚਾ ਹੈ, ਉਹਦਾ ਨਾਮ ਸੱਚਾ ਹੈ, ਉਸ ਦੀ ਜਿਹੜੀ ਭਾਖਿਆ ਹੈ, ਬੋਲੀ ਹੈ, ਭਾਸ਼ਾ ਹੈ, ਉਹ ਸਤਿਗੁਰਾਂ ਨੇ ਪ੍ਰੇਮ ਸ਼ਬਦ ਵਰਤਿਆ। ਕੋਈ ਕੋਈ ਦੁਨਿਆਵੀ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ। ਉਂਝ ਮੈਂ ਫਿਰ ਬੇਨਤੀ ਕਰਾਂ, ਤੁਸੀਂ ਸੂਝਵਾਨ ਬੈਠੇ ਹੋ, ਲਫ਼ਜ਼ ਭਾਵ ਨੂੰ ਮੁਕੰਮਲ ਤੌਰ ਤੇ ਨਹੀਂ ਬਿਆਨ ਕਰ ਸਕਦੇ,
ਜਿਹੜਾ ਸਾਡੇ ਅੰਦਰ ਭਾਵ ਪੈਦਾ ਹੁੰਦਾ ਖਿਮਾ ਕਰ ਦਿਓ, ਲਫ਼ਜ਼ਾਂ ਦੀ ਸੀਮਾ ਹੈ। ਜਿੰਨਾ ਮਰਜ਼ੀ ਕੋਈ ਬੰਦਾ ਸਿਆਣਾ ਹੋਵੇ, ਵਕਤਾ ਹੋਵੇ, ਜਦੋਂ ਉਹਦੇ ਅੰਦਰ ਬੈਰਾਗ ਜਾਂ ਭਾਵਨਾ ਪੈਦਾ ਹੁੰਦੀ ਹੈ, ਉਹਦੇ ਲਫ਼ਜ਼ ਛੋਟੇ ਪੈ ਜਾਂਦੇ ਆ, ਉਹਦੀਆਂ ਅੱਖਾਂ ਦਾ ਪਾਣੀ ਕਿਉਂ ਵਗਣ ਲੱਗ ਪੈਂਦਾ। ਫਿਰ ਬੇਨਤੀ ਇਸ ਵਰਤਾਰੇ ਵਿੱਚ ਵੀ, ਮੈਂ ਤੇ ਤਾਂ ਸਤਿਗੁਰਾਂ ਦੀ ਬਾਣੀ ਤੇ ਕੋਈ ਤਰਕ ਨਹੀਂ, ਪਰ ਗੁਰੂ ਸਾਹਿਬ ਦੱਸ ਕੇ ਗਏ। ਹੁਣ ਤੁਸੀਂ ਪਾਠ ਹੁਣੇ ਕੀਤਾ ਜੀ, ਜਿਹੜੇ ਯਸ਼ੋਧਰ ਹੈ ਰਾਜ ਸਾਹਿਬ ਜੀ ਦਾ, ਉਸ ਵਿੱਚ ਸਾਰਿਆਂ ਦਾ ਜ਼ਿਕਰ ਕੀਤਾ ਗਾਉਣ ਵਾਲਿਆਂ ਦਾ, ਪਰ ਸਾਰਾ ਜ਼ਿਕਰ ਕਰਕੇ ਫਿਰ ਵੀ ਕਹਿ ਦਿੱਤਾ ਜੀ ਰਹਿ ਗਏ ਨੇ, ਰਹਿ ਗਏ ਨਹੀਂ ਦੱਸ ਸਕੇ। ਕਿਉਂ? ਕਿਉਂਕਿ ਉਹ ਉਹ ਬਿਆਨ ਹੀ ਨਹੀਂ ਹੋ ਸਕਦੇ। ਹੋਰ ਕੇਤੇ ਤੁੱਧ ਨੂੰ ਗਾਵਨ ਸੇਵੈ ਚਿਤਨਾਵਨ, ਉਹ ਸਤਿਗੁਰੂ ਸ਼ਬਦ ਵਰਤ ਰਹੇ ਆ। ਉੱਥੇ ਸ਼ਬਦ ਗੁਰਦੇਵ ਨੇ ਪੰਜਾਬੀ ਨਹੀਂ ਵਰਤਿਆ, ਸੰਸਕ੍ਰਿਤ ਨਹੀਂ ਵਰਤਿਆ, ਕਮਾਲ ਕਰ ਦਿੱਤੀ ਸੰਗਤ ਜੀ। ਉੱਥੇ ਬੰਦੇ ਦੀ ਭਾਵਨਾ ਨੂੰ ਕਿਸੇ ਵੀ ਅੱਖਰਾਂ ਚ ਨਹੀਂ ਬੰਨਿਆ, ਉੱਥੇ ਇੱਕੋ ਗੱਲ ਕਹੀ, ਪਰਮਾਤਮਾ ਦੀ ਬੋਲੀ ਪ੍ਰੇਮ ਹੈ, ਜਿਹਨੂੰ ਕੋਈ ਲਫ਼ਜ਼ ਵੀ ਨਾ ਬੋਲਣਾ ਆਉਂਦਾ ਹੋਵੇ ਉਹ ਵੀ ਰੱਬ ਨਾਲ ਗੱਲਾਂ ਕਰ ਸਕਦਾ ਹੈ। ਸਾਚਾ ਸਾਹਿਬ ਸੱਚ ਨਾ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਗੱਲ ਫਿਰ ਆਪਣੀ ਕਿਰਪਾ ਮਾਇਆ ਨਦਰ, ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ। ਅੱਗੇ ਜੀ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਮੈਨੂੰ ਪਤਾ ਹੈ ਵੀ ਇਹ ਸਨਮਾਨਯੋਗ ਪ੍ਰੋਫੈਸਰ ਸਾਹਿਬ ਜੀ ਨੇ ਇਹ ਅਰਥ ਕੀਤੇ ਆ ਜੀ, ਜ਼ਿਆਦਾ ਇਹ ਆਧੁਨਿਕ ਸ਼੍ਰੇਣੀ ਨੇ ਕਰਮੀ ਆਵ, ਉਹਨਾਂ ਕਰਮੀ ਦੇ ਲਫ਼ਜ਼ੀ ਅਰਥ ਫਾਰਸੀ ਦੇ ਕਰਮ ਨਾਲ ਕੀਤੇ ਆ। ਬਖਸ਼ਿਸ਼ ਕਰਮੀ ਆਵੈ ਕੱਪੜਾ, ਕੱਪੜਾ ਦਾ ਅਰਥ ਕੀਤਾ ਸਰੀਰ ਰੂਪੀ ਕੱਪੜਾ। ਫਿਰ ਸੁਣਿਓ ਕਰਮੀ ਆਵੈ ਕੱਪੜਾ, ਵੀ ਰੱਬ ਦੀ ਬਖਸ਼ਿਸ਼ ਨਾਲ ਸਰੀਰ ਰੂਪੀ ਕੱਪੜਾ ਮਿਲਿਆ, ਨਦਰੀ ਮੋਖ ਦੁਆਰ ਉਹਦੀ ਨਦਰ ਨਾਲ ਮੁਕਤੀ ਦਾ ਦੁਆਰ ਮਿਲਦਾ। ਪਰ ਪੁਰਾਤਨ ਸਮੇਂ ਇਹ ਅਰਥ ਕਰਦੇ ਸਨ, ਇਹ ਕਰਮ ਤੇ ਕਿਰਪਾ ਦੀ ਵਿਆਖਿਆ ਕਰ ਰਹੀ ਤੁਕ। ਕਰਮੀ ਆਵੈ ਕੱਪੜਾ, ਚੰਗੇ ਕਰਮਾਂ ਨਾਲ ਅੱਛੇ ਕਰਮਾਂ ਨਾਲ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਹਾਲਾਂਕਿ ਕੱਪੜਾ ਲਫ਼ਜ਼ ਦੇ ਅਰਥ ਵੀ ਵਿਦਵਾਨ ਆਪਣੇ ਢੰਗ ਨਾਲ ਕਰਦੇ, ਮੈਂ ਵੀ ਉਸ ਤੇ ਹੀ ਕਰਨ ਲੱਗਾ। ਕੁਛ ਕੁ ਨੇ ਇਹਦੇ ਅਰਥ ਕੀਤੇ ਆ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਇੱਥੇ ਕੱਪੜਾ ਦਾ ਅਰਥ ਮਨੁੱਖਾ ਸਰੀਰ ਕੀਤਾ। ਕਰਮੀ ਆਵੈ ਕੱਪੜਾ, ਜਿਹੜੇ ਚੰਗੇ ਕਰਮਾਂ ਨਾਲ, ਜਿਹੜੇ ਸ਼ੁਭ ਕਰਮਾਂ ਨਾਲ ਤੈਨੂੰ ਸਰੀਰ ਵਸਤਰ ਦੁਬਾਰਾ ਮਿਲ ਸਕਦਾ, ਕੱਪੜਾ ਮਿਲ ਸਕਦਾ ਹੈ, ਪਰ ਜਿਹੜੀ ਮੁਕਤੀ ਉਹ ਕਰਮਾਂ ਨਾਲ ਨਹੀਂ ਮਿਲਦੀ, ਉਹ ਨਦਰ ਨਾਲ ਮਿਲਦੀ ਹੈ, ਉਹ ਮਾਇਆ ਨਾਲ ਮਿਲਦੀ ਹੈ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਉਹਦੀ ਨਦਰ ਨਾਲ। ਹੁਣ ਦੇਖੋ ਇੱਥੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਇਸ ਤੋਂ ਅੱਗੇ ਦੋ ਚਾਰ ਤੁਕਾਂ ਆਪਾਂ ਹੋਰ ਲਾਂਗੇ ਜੀ, ਗੱਲ ਸਿਰਫ ਉਹਦੀ ਮਾਇਆ ਉਹਦੀ ਕਿਰਪਾ। ਇੱਕ ਬਚਨ ਅਸੀਂ ਪੜ੍ਹਨੇ ਆ, ਵੱਡਾ ਸਾਹਿਬ ਉੱਚਾ ਥਾਂ, ਮੇਰਾ ਵਾਹਿਗੁਰੂ ਸਾਹਿਬ ਦਰਸ ਮਾਲਕ, ਮੇਰਾ ਮਾਲਕ ਪਾਰ ਬ੍ਰਹਮ ਪਰਮੇਸ਼ਵਰ ਬਹੁਤ ਵੱਡਾ ਹੈ, ਉਹਦਾ ਟਿਕਾਣਾ ਵੀ ਬਹੁਤ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਉਸ ਉੱਚੇ ਦਾ ਨਾਮ ਬਹੁਤ ਉੱਚਾ ਹੈ, ਕੋਈ ਸ਼ੱਕ ਨਹੀਂ, ਨਾਮ ਬਹੁਤ ਉੱਚਾ ਜੀ। ਬਾਕੀ ਸਭ ਕਰਮ ਥੱਲੇ ਪੈ ਜਾਂਦੇ ਆ, ਜਿਹੜਾ ਨਾਮ ਹੈ ਨਾ ਇਹਦੇ ਤੋਂ ਉੱਚਾ ਕੋਈ ਕਰਮ ਨਹੀਂ। ਸਾਡੇ ਤਾਂ ਅਰਦਾਸ ਵਿੱਚ ਸ਼ਬਦ ਹੀ ਸਾਡੇ ਬਜ਼ੁਰਗਾਂ ਨੇ ਇਹ ਜੋੜਿਆ ਸੀ ਕਿ ਦਾਨਾ ਸਿਰ ਦਾਨ ਨਾਮ ਦਾਨ, ਨਾਮ ਸਭ ਤੋਂ ਉੱਚਾ ਹੈ। ਇਸੇ ਕਰਕੇ ਆਪ ਜੀ ਇੱਕ ਸੁਖਮਨੀ ਸਾਹਿਬ ਚ ਪਾਠ ਕਰਦੇ ਹੋ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਨਡੋਲ, ਪੂਜ ਸੁਨਾਈ ਹਰ ਹਰ ਨਾਨਕ ਨਾਮ ਅਮੋਲ। ਨਾਮ ਤੋਂ ਉੱਪਰ ਕੁਛ ਨਹੀਂ, ਸਭ ਤੋਂ ਉੱਪਰ ਹੈ। ਇਹ ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਇਹ ਵੱਡ ਉੱਚਾ ਹੋਵੇ ਕੋਈ, ਇਹਦਾ ਮਤਲਬ ਇੰਨੀ ਸਾਧਨਾ ਕਰੇ ਕਿ ਏਡਾ ਵੱਡਾ ਉੱਚਾ ਹੋ ਜਾਏ, ਜਿੱਡਾ ਵੱਡਾ ਪਰਮਾਤਮਾ ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੈ ਸੋਈ, ਉਸ ਉੱਚੇ ਨੂੰ ਉਹੀ ਜਾਣੇ ਜਿਹੜਾ ਏਡਾ ਵੱਡਾ ਉੱਚਾ ਹੋ ਜਾਏ। ਤਿਸ ਉੱਚੇ ਕੋ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ। ਫਿਰ ਦੇਖੋ ਕਿੱਡੀ ਬਖਸ਼ਿਸ਼ ਕੀਤੀ, ਮੈਂ ਇਹਨੂੰ ਮਿਟੇ ਦਿੱਤਾ ਜੀ ਅਗਲੀ ਤੁਕ ਚ,
ਇਥੋਂ ਤੱਕ ਕਹਿ ਦਿੱਤਾ ਉਹ ਵੱਡਾ ਆਖ ਹੈ, ਉਹ ਉੱਚਾ ਆਖ ਹੈ, ਉੱਚੇ ਤੋਂ ਨਾਮ ਉੱਚਾ ਆਖ ਹੈ, ਏਡਾ ਉੱਚਾ ਕੋਈ ਹੋਵੇਗਾ ਤੇ ਉੱਚੇ ਨੂੰ ਜਾਣੇ। ਅਗਲਾ ਬਚਨ ਫਿਰ ਕਰ ਦਿੱਤਾ, ਨਹੀਂ ਜੇਵੜ ਆਪ ਜਾਣੇ ਆਪ ਆਪ, ਉਹ ਆਪਣੇ ਆਪ ਨੂੰ ਜਾਣਦਾ। ਅਗਲਾ ਬਚਨ ਜੀ, ਫਿਰ ਸਤਿਗੁਰੂ ਜੀ ਆਪ ਜੀ ਕਹਿ ਰਹੇ ਹੋ ਕਿ ਉੱਚਾ ਨਾਉਂ ਏਵੜ ਉੱਚਾ ਹੋਵੇ ਕੋਈ, ਫਿਰ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ ਵੀ ਜੇਵੜ ਆਪ ਜਾਣੇ ਆਪ ਆਪ। ਅੱਗੇ ਫਿਰ ਸਤਿਗੁਰਾਂ ਨੇ ਜੇ ਸ਼ਬਦ ਵਰਤਿਆ ਉਹ ਕਿਰਪਾ ਤੇ ਮੁਕਾਇਆ। ਹਜ਼ੂਰ ਨੇ ਕਿਹਾ ਉਹ ਵੱਡਾ ਹੈ, ਉਹ ਉੱਚਾ ਹੈ, ਉਹਦਾ ਨਾਮ ਉੱਚਾ ਹੈ, ਪਰ ਏਵੜ ਉੱਚਾ ਆਪਣੇ ਕਰਮਾਂ ਨਾਲ ਨਹੀਂ, ਇਹ ਏਵੜ ਉੱਚਾ ਹੋ ਸਕਦਾ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਕੇ ਉਹਨੂੰ ਦਾਤ ਮਿਲ ਜਾਏ। ਦੇਖੋ ਦੁੱਖ, ਏਵੜ ਉੱਚਾ ਹੋਵੇ ਕੋਈ, ਤੁਸ ਉੱਚੇ ਕੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਤੇਰੀ ਮਾਇਆ, ਨਾਨਕ ਨਦਰੀ ਕਰਮੀ ਦਾਤ। ਇਹ ਤਿੰਨ ਸ਼ਬਦ ਬਹੁਤ ਕਮਾਲ ਦੇ ਵਰਤੇ ਸਤਿਗੁਰਾਂ ਨੇ, ਇੱਕ ਨਦਰ ਵਰਤਿਆ, ਦੂਜਾ ਕਰਮ। ਇੱਥੇ ਕਰਮ ਦਾ ਅਰਥ ਕੀਤੇ ਕਰਮ ਨੀ ਬਖਸ਼ਿਸ਼, ਜਿਹਨੂੰ ਨਦਰੇ ਕਰਮਾ ਪਾ ਕਹਿੰਦੇ। ਮਹਾਰਾਜ ਕਹਿੰਦੇ ਨੇ ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਉਹ ਹੈ। ਇੱਥੇ ਸ਼ਬਦ ਵਰਤਿਆ ਨਾਨਕ ਨਦਰੀ ਕਰਮੀ ਦਾਤ, ਏਵੜ ਉੱਚਾ ਉਹ ਹੀ ਹੈ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਏ, ਉਹਦੀ ਮਿਹਰ ਹੋਵੇ, ਪਰ ਉਸ ਕਰਮ ਨੂੰ ਉਹ ਆਪਣੀ ਖਮਤਾ ਨਾਲ ਨਹੀਂ ਜੋੜਦਾ, ਉਹ ਦਾਤ ਨਾਲ ਜੋੜਦਾ ਹੈ। ਇਸ ਤੋਂ ਅੱਗੇ ਚੱਲੋ ਜੀ ਥੋੜਾ। ਆਪ ਜੀ ਜਪਜੀ ਸਾਹਿਬ ਜਦੋਂ ਪੜ੍ਹਨੇ ਨਦਰ ਕਿਰਪਾ ਮਿਹਰ ਕਰਮ, ਧਰਮਖੰਡ ਵਿੱਚ ਵੀ ਹੈ, ਰਾਤੀ ਰੁੱਤੀ ਠਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ ਅੱਗੇ ਨਦਰੀ। ਹੁਣ ਉੱਥੇ ਦੇਖੋ ਦੋ ਗੱਲਾਂ ਨੇ, ਇੱਕ ਕਰਮ ਦਾ ਜ਼ਿਕਰ ਵੀ ਕੀਤਾ, ਕਰਮੀ ਕਰਮੀ ਹੋਏ ਵਿਚਾਰ, ਕਰਮ ਦੀ ਗੱਲ ਕੀਤੀ, ਪਰ ਤਿੱਥੇ ਸੋਹਣ ਪੰਚ ਪਰਵਾਨ, ਉੱਥੇ ਪੰਚ ਪਰਵਾਨ ਜਿਹੜੇ ਪੰਚ ਪਰਵਾਨ ਪੰਚ ਪ੍ਰਧਾਨ, ਕਿਉਂਕਿ ਇੱਥੇ ਜਪਜੀ ਸਾਹਿਬ ਦੀ ਕਥਾ ਹੁੰਦੀ ਨੀ, ਮੇਰਾ ਖਿਆਲ ਹਰ ਐਤਵਾਰ ਹੁੰਦੀ ਸੀ ਜੀ, ਤੇ ਚਾਹੀਦੀ ਵੀ ਉਹ ਮੇਰਾ ਖਿਆਲ 6 ਮਹੀਨਿਆਂ ਬਾਅਦ ਫਿਰ ਰਿਪੀਟ ਕਰ ਲੈਣੀ ਚਾਹੀਦੀ। ਉੱਥੇ ਮਹਾਰਾਜ ਨੇ ਕਰਮੀ ਕਰਮੀ ਹੋਏ ਵਿਚਾਰ ਹੈ, ਉਹ ਸੱਚਾ, ਉਹਦਾ ਦਰਬਾਰ ਸੱਚਾ ਹੈ, ਪਰ ਅਗਲੀ ਜਿਹੜੀ ਗੱਲ ਕੀਤੀ ਉੱਥੇ ਪ੍ਰਵਾਨ ਹੁੰਦੇ ਨੇ ਪੰਚ ਜਨ ਗੁਰਮੁਖ ਪਿਆਰੇ, ਪਰ ਇਹ ਨੀ ਕਿਹਾ ਕੇਵਲ ਕਰਮਾਂ ਕਰਕੇ। ਮਹਾਰਾਜ ਨੇ ਕਿਹਾ ਉਹ ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਪੈ ਜਾਏ, ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ। ਇੱਥੇ ਕਰਮ ਦਾ ਅਰਥ ਬਖਸ਼ਿਸ਼ ਹੈ, ਜਿਨ੍ਹਾਂ ਦੇ ਮੱਥੇ ਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਪੈ ਗਿਆ, ਕਿਰਪਾ ਦਾ। ਇਸ ਤੋਂ ਅੱਗੇ ਜੀ ਅਸੀਂ ਇੱਕ ਪਾਠ ਹੋਰ ਕਰਨਾ ਸੱਚਖੰਡ ਚ ਵੀ, ਜਦੋਂ ਪੌੜੀ ਪਹੁੰਚਣੇ ਸੱਚਖੰਡ ਚ, ਮੈਂ ਤਾਂ ਮੇਰੇ ਮਨ ਚ ਆਇਆ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਕੀ। ਅਸੀਂ ਭਾਵੇਂ ਕਹਿ ਦਈਏ ਮੇਰਾ ਹੁਣ ਚਿੱਤ ਲੱਗਣ ਲੱਗ ਪਿਆ, ਮੇਰਾ ਮਨ ਬੜਾ ਟਿਕ ਜਾਂਦਾ, ਗੁਰੂ ਸਾਹਿਬ ਕਹਿੰਦੇ ਇਸ ਚਿੱਤ ਲੱਗਣ ਨੂੰ ਵੀ ਆਪਣੀ ਕਮਾਈ ਨਾਲ ਨਾ ਜੋੜ, ਇਸ ਚਿੱਤ ਨੂੰ ਵੀ ਕਿਰਪਾ ਨਾਲ ਜੋੜ, ਜੇ ਉਹਨੇ ਮਿਹਰ ਕੀਤੀ ਤੇ ਚਿੱਤ ਚ ਆ ਗਿਆ, ਤੇਰੀ ਕਮਾਈ ਕੱਲੀ ਨਿਕੀ। ਜਿਹੜੀ ਖਾਸ ਕਰਕੇ ਸੰਗਤ ਜੀ ਇਹ ਪੌੜੀ ਪੜ੍ਹਨੇ ਆ ਨਾ ਜੀ, ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ। ਹੁਣ ਵੇਖੋ ਕਿੱਡਾ ਆਪੇ ਹੀ ਮਿਟਾ ਦਿੱਤਾ ਜੀ, ਬਿਲਕੁਲ ਕੁਛ ਵੀ ਸਾਡੇ ਪੱਲੇ ਨੀ। ਗੁਰੂ ਸਾਹਿਬ ਕਹਿੰਦੇ ਕੁਛ ਨੀ, ਇੱਥੋਂ ਤੱਕ ਸ਼ਬਦ ਹੈ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਕਿਉਂ ਜਿਸ ਹੱਥ ਜੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ, ਆਪਣਾ ਜ਼ੋਰ ਬੋਲ ਸਕਨੇ, ਆਪਣੀ ਜ਼ੋਰ ਤਾਕਤ ਨਾਲ ਚੁੱਪ ਕਰ ਸਕਨੇ, ਇਹ ਉਸ ਕਰਤੇ ਪੁਰਖ ਦਾ ਹੈ। ਇੱਥੇ ਵੀ ਬਖਸ਼ਿਸ਼ ਦੀ ਗੱਲ ਹੈ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਤਾਕਤ ਹੈ, ਜਿਹਦੇ ਹੱਥ ਵਿੱਚ ਜ਼ੋਰ ਬਲ ਹੈ, ਉਹ ਆਪ ਸਭ ਕੁਝ ਕਰ ਰਹੇ। ਇਸ ਤੋਂ ਜਦੋਂ ਅਗਲਾ ਬਚਨ ਪੜ੍ਹਨੇ, ਜਿਹਨੇ ਮੈਂ ਆਪ ਨੂੰ ਅਰਜ਼ ਕਰਨ ਲੱਗਾ, ਸੱਚ ਖੰਡ ਵਿੱਚ ਵੀ, ਸੱਚ ਖੰਡ ਦੀ ਪੌੜੀ ਵਿੱਚ ਵੀ ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ, ਜਦੋਂ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਅੱਗੇ। ਹਾਂ ਉੱਥੇ ਵੀ ਨਦਰ ਹੈ, ਉੱਥੇ ਬਖਸ਼ਿਸ਼ ਹੈ, ਸੱਚ ਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ। ਫਿਰ ਉੱਥੇ ਨਦਰ ਦੀ ਗੱਲ, ਮਾਇਆ ਕਿਰਪਾ ਦੀ ਗੱਲ ਕੀਤੀ। ਸੰਗਤ ਜੀ ਅਖੀਰ ਵਾਲੀ ਪੌੜੀ 38, ਚਲੋ ਜੀ ਬੜੀ ਵਿਆਖਿਆ ਮੈਂ ਹਰ ਥਾਂ ਤੇ ਕਰਨਾ ਪਰ ਵੱਖਰੀ ਹੁੰਦੀ।
ਇਹ ਪੌੜੀ ਸਿਆਣੇ ਵਿਦਵਾਨ ਕਹਿੰਦੇ ਉਂਤ ਸੰਹਾਰ ਸ਼ਬਦ ਵਰਤਦੇ ਨਾ, ਜਿਹਨੂੰ ਅੰਗਰੇਜ਼ੀ ਮੈਂ ਸਮਰੀ ਸ਼ਬਦ ਵਰਤਦੇ ਨਿਚੋੜ, ਜਿਹੜੀ 37ਵੀਂ ਪੌੜੀ ਹੈ ਨਾ ਜੀ, ਮੈਂ ਤੇ ਸੱਚੇ ਇਹੀ ਕਹਿਣਾ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਰ ਰਹਾਉ ਰੂਪ ਚ ਹੈ। 38ਵੀਂ ਪੌੜੀ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੀ ਜੀਵਨ ਜੀਣ ਦਾ ਤਰੀਕਾ ਦੱਸਿਆ ਉਹਦੀ ਉਹ ਨਿਚੋੜ ਹੈ ਜੀ। ਬਸ ਚਲੋ ਉਦਾਹਰਨ ਭਾਵੇ ਸੁਨਾਰ ਦੀ ਲੈ ਲਈ, ਜੱਤ ਪਹਾਰਾ ਅਸੀਂ ਪੜ੍ਹਦੇ ਹਾਂ ਸਾਰੇ। ਮੈਂ ਸ਼ਾਇਦ ਪਿਛਲੇ ਦਿਨ ਅਰਜ਼ ਕੀਤੀ ਸੀ ਪਹਾਰਾ ਦਾ ਅਰਥ ਭੱਠੀ ਪੜ੍ਹਨੇ ਹਨ, ਪਹਾਰਾ ਦਰ ਦੁਕਾਨ ਵੀ ਕਰਨੇ, ਸੁਨਾਰ ਦਾ ਅੱਡਾ ਵੀ ਕਰਨੇ। ਅਸਲ ਜਿਹੜਾ ਪਹਾਰਾ ਸ਼ਬਦ ਹੈ ਇਹ ਭੱਠੀ ਦੀ ਬਜਾਏ ਇਹ ਪ੍ਰਹਾਰ ਸ਼ਬਦ ਚੋਂ ਨਿਕਲਿਆ ਜਿੱਥੇ ਚੋਟ ਮਾਰੀ ਜਾਂਦੀ ਹੈ। ਪਹਾਰਾ ਸ਼ਬਦ ਵਿਦਵਾਨ ਕਹਿੰਦੇ ਨੇ ਪ੍ਰਹਾਰ ਤੋਂ, ਜਿੱਥੇ ਜਿੱਥੇ ਉਹ ਮਾਰਦਾ ਚੋਟ ਮਾਰਦਾ, ਭਾਵੇਂ ਇਹਦੇ ਅਰਥ ਭੱਠੀ ਦੇ ਰੂਪ ਚ ਕੀਤੇ ਗਏ ਦੁਕਾਨ ਦੇ ਰੂਪ ਚ, ਪਰ ਇਹ ਚ 8 ਗੁਣ ਤਕਰੀਬਨ ਦੱਸੇ ਮਹਾਰਾਜ ਨੇ। ਇੱਥੇ ਸ਼ਬਦ ਘੜਨ ਦੀ ਗੱਲ ਕਹੀ, ਇੱਥੇ ਅੰਮ੍ਰਿਤ ਢਲ ਦੀ ਗੱਲ ਕਹੀ। ਸ਼ਬਦ ਦਾ ਅਰਥ ਮੈਨੂੰ ਪਤਾ ਹੈ, ਪੁਰਾਤਨ ਕਈ ਗੁਰਸਿੱਖਾਂ ਨੇ ਮਨ ਅਰਥ ਕੀਤਾ ਸ਼ਬਦ ਦਾ, ਪਰ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਗੁਰਮੁਖੋਂ ਪਾਠ ਕਰਦੇ ਹੋ, ਇਹਦਾ ਮਤਲਬ ਇਹ ਨਹੀਂ ਕਿ ਮੈਂ ਕਥਾ ਕਰ ਰਿਹਾ ਅਸੀਂ ਬਹੁਤ ਕੁਝ ਜਾਣਦੇ ਹਾਂ। ਸੰਗਤ ਵਿਚ ਬਹੁਤ ਆਪ ਸੂਝਵਾਨ ਬੈਠੇ ਹੋ, ਸ਼ਬਦ ਮਨ ਰੂਪ ਚ ਬਹੁਤ ਘੱਟ ਹੈ, ਆਇਆ ਹੀ ਨਹੀਂ ਮੇਰਾ ਖਿਆਲ। ਸ਼ਬਦ ਮਨ ਦੇ ਅਰਥਾਂ ਚ ਨਹੀਂ ਆਇਆ, ਬੋਲ ਦੇ ਅਰਥਾਂ ਚ ਆਇਆ, ਹੁਕਮ ਦੇ ਅਰਥਾਂ ਚ ਆਇਆ, ਬਾਣੀ ਦੇ ਅਰਥਾਂ ਚ ਆਇਆ, ਮਨੁੱਖ ਦੀ ਬੋਲੀ ਦੇ ਅਰਥਾਂ ਚ ਆਇਆ। ਪਰ ਇੱਥੇ ਸ਼ਬਦ ਦਾ ਅਰਥ ਵਿਦਵਾਨਾਂ ਨੇ ਆਤਮਕ ਆਚਰਣ ਕੀਤਾ ਹੈ। ਤਿੱਥਾ ਘੜੀਆ ਸ਼ਬਦ ਸੱਚੀ ਟਕਸਾ, ਜਿਹੜਾ ਘੜੀਆ ਸ਼ਬਦ ਸੱਚੀ ਟਕਸਾ, ਉਹਦੇ ਅਖੀਰ ਤੇ ਜੱਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤਰਾਲ ਘੜੀਏ ਸ਼ਬਦ ਸੱਚੀ ਟਕਸਾਲ। ਹੁਣ ਇਹ ਗੁਣ ਦੱਸ ਕੇ ਵੀ ਤੇਰਾ ਆਚਰ ਹੋਣਾ ਚਾਹੀਦਾ, ਧੀਰਜ ਹੋਣਾ ਚਾਹੀਦਾ, ਅਡੋਲ ਮਤ ਹੋਣੀ ਚਾਹੀਦੀ, ਗਿਆਨ ਹੋਣਾ ਚਾਹੀਦਾ, ਭੈ ਹੋਣਾ ਚਾਹੀਦਾ, ਤਪੱਸਿਆ ਦੀ ਅੱਗ ਹੋਣੀ ਚਾਹੀਦੀ ਹੈ, ਪ੍ਰੇਮ ਹੋਣਾ ਚਾਹੀਦਾ, ਸਭ ਕੁਝ ਦੱਸ ਕੇ ਇਹ ਕੰਮ ਕਰਨੇ ਨੇ। ਪਰ ਗੁਰਦੇਵ ਨੇ ਸਮਾਪਤੀ ਫਿਰ ਕਿਰਪਾ ਤੇ ਕਰ ਦਿੱਤੀ, ਜਿਨ ਕੋ ਨਦਰ ਕਰਮ ਤਿੰਨ ਕਾਰ, ਇਹ ਕਾਰ ਵੋ ਹੀ ਕਰੇਗਾ ਜਿਸ ਉੱਪਰ ਤੇਰੀ ਮਾਇਆ ਹੋਵੇਗੀ, ਜਿਹਦੇ ਉੱਤੇ ਤੇਰੀ ਕਿਰਪਾ ਨੇ ਉਹ ਬੰਦਾ ਕਰ ਸਕਦਾ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਕਾਲ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਸ਼ਬਦ ਫੜ ਕੇ ਗਏ, ਇਹਦੇ ਅਰਥ ਸ਼ੁਰੂ ਹੋਣਗੇ। ਤੂੰ ਚਿੱਤ ਆਵਹਿ ਤੇਰੀ ਮਾਇਆ, ਤੇਰੀ ਕਿਰਪਾ, ਤੁਹਾਡਾ ਤਰਸ, ਤੁਹਾਡੀ ਮਿਹਰ, ਤੁਸੀਂ ਮਿਹਰ ਕਰਕੇ ਚਿੱਤ ਚ ਆਏ। ਮੇਰਾ ਚਿੱਤ ਤਾਂ ਤੁਹਾਡੇ ਬਿਠਾਉਣ ਦੇ ਲਾਇਕ ਹੀ ਨਹੀਂ ਹੈਗਾ, ਇਸ ਚਿੱਤ ਵਿੱਚ ਤਾਂ ਹਾਲਤ ਹੀ ਬੜੀ ਮੰਦੀ, ਇਹ ਤੁਸੀਂ ਮਿਹਰ ਕਰ ਦਿੱਤੀ। ਥੋੜੀ ਜਿਹੀ ਹੋਰ ਬੇਨਤੀਆਂ, ਸਵਾਲ ਉੱਠਦੇ ਜੀ ਕਿਰਪਾ ਕਿਵੇਂ ਮਿਲੇ? ਆਪਾਂ ਹੀ ਕਹਿੰਦੇ ਜੀ ਮਨ ਚ ਸਾਡੇ ਚ ਹੀ ਹੁੰਦਾ, ਤੇ ਮੇਰਾ ਖਿਆਲ ਹੋ ਸਕਦਾ ਝੋਲੀ ਅੱਡ ਕੇ ਮੰਗਣੀ ਹੀ ਕਿਰਪਾ ਚਾਹੀਦੀ ਹੈ ਗੁਰੂ ਕੋਲ, ਜਦੋਂ ਜੀ ਕਿਰਪਾ ਹੀ ਮੰਗੀਏ। ਜੇ ਆਪਣੀ ਗਿਣਤੀ ਮਿਣਤੀ ਚ ਪੈ ਗਏ, ਅਸੀਂ ਇੰਨਾ ਕੀਤਾ, ਅਸੀਂ ਆਹ ਕੀਤਾ, ਤੁਸੀਂ ਸਾਨੂੰ ਕੀ ਦਿੱਤਾ, ਫਿਰ ਉਹ ਮੇਰਾ ਖਿਆਲ ਗਿਣਤੀ ਮਿਣਤੀ ਵਾਲਾ ਸ਼ਬਦ ਦੇ ਸੇਵਾ ਥੋੜੀ, ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ, ਉਹ ਗਿਣਤੀ ਚ ਪੈ ਗਿਆ ਨਾ ਜੀ। ਜਿਵੇਂ ਆਪਾਂ ਮਹਾਰਾਜ ਦੀ ਬਾਣੀ ਚ ਪੜ੍ਹਨੇ ਆ, ਆਸ਼ਕ ਇਹ ਨਾ ਆਖੀਏ ਜੇ ਲੇਖਾ ਵਰਤੈ ਸੋਏ, ਜਿਹੜਾ ਲੇਖ ਚ ਪੈ ਗਿਆ ਕਾਹਦਾ ਆਸ਼ਕ ਜੀ, ਆਸ਼ਕ ਤੇ ਆਪਣਾ ਆਪ ਵਾਰਦਾ ਹੈ। ਹੁਣ ਇੱਥੇ ਸਤਿਗੁਰਾਂ ਨੇ ਜਦੋਂ ਵੀ ਝੋਲੀ ਅੱਡ ਕੇ ਮੰਗਿਆ ਜੀ, ਦੇਖੋ ਬਖਸ਼ਿਸ਼ ਮੰਗੀ, ਕਿਰਪਾ ਮੰਗੀ, ਮੇੜ ਮੰਗੀ। ਹੁਣ ਕਿਰਪਾ ਵਿੱਚ ਕਰਮ ਤੋਂ ਵੱਧ ਤਾਕਤ ਹੈ, ਫਿਰ ਅਰਜ਼ ਹੈ ਕਰਮ ਚ ਬੜੀ ਤਾਕਤ। ਮੈਂ ਕਿਹਾ ਵੀ ਮੈਂ ਦੁਬਦਾ ਨਹੀਂ ਖੜੀ ਕਰਾਂਗਾ, ਕਰਮ ਹੈ, ਪਰ ਜਦੋਂ ਕਿਸੇ ਤੇ ਕਿਰਪਾ ਵਰਤ ਜਾਏ ਉਦੋਂ ਕਰਮ ਖਤਮ ਹੋ ਜਾਂਦਾ ਹੈ। ਆਮ ਤੌਰ ਤੇ ਸਨਾਤਨ ਮਤ ਕਹਿੰਦਾ ਤੈਨੂੰ ਭੁਗਤਣਾ ਪੈਣਾ, ਅਜਾ ਦੁਕਰੇ ਸੁਕਰੇ ਥਾਰੋ ਕਰਮ ਰਹੀ, ਸਾਰਾ ਹੀ ਡਿਟੇਲ ਦਿੱਤੀ ਹੋਈ। ਸ਼ਿਵ ਜੀ ਨੂੰ ਆਪਣਾ ਭੁਗਤਣਾ ਪਿਆ, ਚੰਦਰਮਾ ਨੂੰ ਆਪਣਾ ਭੁਗਤਣਾ ਪਿਆ, ਪਰ ਇੱਥੇ ਸਤਿਗੁਰਾਂ ਨੇ ਜਿਹੜੀ ਸਾਡੇ ਤੇ ਮਾਨਵਤਾ ਤੇ ਬਖਸ਼ਿਸ਼ ਕੀਤੀ ਉਹ ਕੀਤੀ ਵੀ ਕਰਮ ਹੈ, ਪਰ ਜਦੋਂ ਬੰਦੇ ਦਾ ਅੰਦਰ ਬਦਲਣ ਤੇ ਆ ਜਾਏ ਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮਾਂ ਨੂੰ ਕਿਰਪਾ ਸਾੜ ਕੇ ਰਾਹ ਕਰ ਦਿੰਦੀ ਹੈ। ਕਿਰਪਾ ਚ ਬੜੀ ਵੱਡੀ ਤਾਕਤ ਹੈ, ਮਿਹਰ ਚ ਬੜੀ ਵੱਡੀ ਤਾਕਤ ਹੈ ਸਤਿਗੁਰਾਂ ਨੇ ਇਹ ਸ਼ਬਦ। ਹੁਣ ਕਿਰਪਾ ਕਿਵੇਂ ਮਿਲੇ ਮੇਰੇ ਮਨ ਚ ਬੜੀ ਰਿਹਾ, ਪਰ ਖੀਰ ਤੇ ਨਾ ਜੀ ਕਿਰਪਾ ਵਿੱਚ ਵੀ ਬੰਦਿਆ ਹੋਮੇ ਸਰੈਂਡਰ ਹੀ ਕਰਦਾ ਆਪਣੇ ਗੁਣਾਂ ਨਾਲ। ਹੁਣ ਦੋ ਤਿੰਨ ਸ਼ਬਦ ਆਪਾਂ ਹੋਰ ਲਈਏ ਜੀ, ਹੋਰ ਸੌਖਾ ਹੋ ਜਾਏਗਾ, ਮੈਂ ਰਹਿਣਾ ਸ਼ਬਦਾਂ ਚ ਹੀ ਹੈ।
ਸਤਿਗੁਰਾਂ ਦਾ ਵਚਨ ਹੈ। ਇਹ ਪਿਆਰਾ ਸਿੰਘ ਪਦਮ ਉਹਨਾਂ ਨੇ ਕਿਤਾਬ ਲਿਖੀ ਸੀ ਬਹੁਤ ਸਮਾਂ ਪਹਿਲਾਂ, ਮੇਰਾ ਖਿਆਲ ਸ਼ਾਇਦ ਗੁਰੂ ਘਰ ਉਹਦਾ ਨਾਂ ਉਸ ਕਿਤਾਬ

ਬੜੀ ਮੰਦੀ ਮੈਂ ਕਈ ਵਾਰੀ ਦੇਖਣਾ ਕੋਈ ਚੀਜ਼ ਲਿਖਣਾ ਨਾ ਜੀ ਮੈਂ ਜੀ ਆਪਣੀ ਬੀਤੀ ਦੱਸਣਾ ਉਹ ਕਵਿਤਾ ਲਿਖ ਦਿੰਦੇ ਥੱਲੇ ਮੇਰਾ ਨਾਂ ਕੱਟ ਦਿੰਦੇ ਆ ਮੈਂ ਫਿਰ ਮੇਰੇ ਮਨ ਚ ਹੁੰਦਾ ਵੀ ਚਲੋ ਕੋਈ ਨੀ ਬੰਦਾ ਜੇ ਇੰਨੀ ਚ ਇੰਨੇ ਨੀ ਖੁਸ਼ ਹੁੰਦਾ ਤਾਂ ਵੀ ਠੀਕ ਹੈ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ ਪਾਕਪੱਟਨ ਤੋਂ ਬਾਬਾ ਫਰੀਦ ਸਾਹਿਬ ਸ਼ੇਖ ਇਬਰਾਹਿਮ ਫਰੀਦ ਸਾਨੀ ਇਹ ਬਾਬਾ ਫਰੀਦ ਸਾਹਿਬ ਦੀ ਮੇਰਾ ਬਾਰਵੀਂ ਥਾਂ ਤੇ ਸਾਨੂੰ ਸ਼ੇਖ ਇਬਰਾਹਿਮ ਫਰੀਦ ਕਿਉਂਕਿ ਮੈਂ ਕਿਹਾ ਭਾਵੇਂ ਜਨਮ ਸਾਖੀਆਂ ਬਾਬਾ ਫਰੀਦ ਨੂੰ ਮਿਲਾਉਂਦੀਆਂ ਨੇ ਪਰ ਜੇ ਤੁਸੀਂ ਸਕਾਲਰ ਸਿਆਣੇ ਪੜ੍ਹਦੇ ਹੋ ਤੇ ਬਾਬਾ ਫਰੀਦ ਸਾਹਿਬ ਤਾਂ 300 ਸਾਲ ਪਹਿਲਾਂ ਹੋ ਚੁੱਕੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਤੇ ਉਹ ਫਰੀਦ ਜਿਹੜੇ ਨੇ ਇਹ ਉਹਨਾਂ ਦੀ ਕੋਈ ਬਾਰਵੀਂ ਥਾਂ ਤੇ ਸਾਨੂੰ ਤੇ ਜਿਹੜੇ ਸੀ ਬੈਂਜੀ ਬੈਠੇ ਔਰੰਗਾਬਾਦ ਖੁਲਦਾਬਾਦ ਜਿਹੜੀ ਕਬਰ ਹੈ ਔਰੰਗਜ਼ੇਬ ਦੀ ਐਤਕੀ ਮੈਂ ਗਿਆ ਇਹਦੀ ਮੌਤ ਤਾਂ ਹੋਈ ਸੀ ਅਹਿਮਦਨਗਰ ਜਿਹੜਾ ਔਰੰਗਜ਼ੇਬ ਇਹਦੀ ਡੈਥ ਤਾਂ ਅਹਿਮਦਨਗਰ ਹੋਈ 50 ਸਾਲ ਉਸ ਬੰਦੇ ਨੇ ਰਾਜ ਕੀਤਾ ਭਾਰਤ ਤੇ ਉਹਦੀ ਜਿਹੜੀ ਕਬਰ ਹੈ ਖੁਲਦਾਬਾਦ ਹੈ ਨਾ ਹੁਣ ਜਿਹੜੇ ਮੈਂ ਅੰਦਰ ਐਤਕੀ ਗਿਆ ਜੀ ਵਾਹਿਗੁਰੂ ਜੀ ਇਸ ਕਰਕੇ ਨਹੀਂ ਕਿ ਮੈਂ ਕੋਈ ਉਹ ਕਬਰਾਂ ਨੂੰ ਮੱਥਾ ਟੇਕਣ ਗਿਆ ਅਸਲ ਚ ਮੈਨੂੰ ਇਹ ਸੀ ਵੀ ਇਹ ਅਜਮੇਰ ਵਾਲੇ ਜਿਹੜੇ ਸੂਫੀ ਨੂੰ ਮੰਨਦਾ ਇਹਦੀ ਕਬਰ ਬਾਹਰ ਹੈ ਤੇ ਉਹ ਦਰਵੇਸ਼ਾਂ ਦੀ ਕਬਰ ਅੰਦਰ ਹੈ ਜਦੋਂ ਉੱਥੇ ਮੈਂ ਸੂਚੀ ਪੜ੍ਹੀ ਇੱਕ ਤਾਂ ਉਰਦੂ ਵਿੱਚ ਸੀ ਚਲੋ ਵੀ ਥੋੜੀ ਮੈਂ ਜੋੜ ਜਾੜ ਕੇ ਪਾ ਲਈ ਅੰਗਰੇਜ਼ੀ ਵਿੱਚ ਜਿਹੜੀ ਸੀ ਉੱਥੇ ਇਸ ਸੂਚੀ ਵਿੱਚ ਬਾਬਾ ਫਰੀਦ ਸਾਹਿਬ ਦਾ ਨਾਮ ਹੈ ਇਹਦਾ ਮਤਲਬ ਔਰੰਗਜ਼ੇਬ ਜਿਹੜਾ ਹੈ ਉਹ ਇਸ ਗੱਦੀ ਨੂੰ ਮੰਨਦਾ ਸੀ ਮੈਂ ਸਿਰਫ ਬੇਨਤੀ ਕਰਾਂਗਾ ਕਿਉਂਕਿ ਉਹਦਾ ਉਹਨੂੰ ਦਫਨਾਇਆ ਇੱਥੇ ਗਿਆ ਉਹਨੇ ਕਿਹਾ ਇੱਥੇ ਦਫਨਾਇਆ ਜਾਏ ਉੱਥੇ ਹੋਰ ਵੀ ਦਰਵੇਸ਼ਾਂ ਦੀਆਂ ਕਬਰਾਂ ਨੇ ਉੱਥੇ ਚਲੋ ਬੈਠਿਆ ਗੱਲ ਚੱਲ ਪਈ ਬਾਬਾ ਫਰੀਦ ਸਾਹਿਬ ਦੀ ਬਾਣੀ ਦੀ ਹੁਣ ਬਾਬਾ ਫਰੀਦ ਸਾਹਿਬ 300 ਸਾਲ ਪਹਿਲਾਂ ਹੋ ਚੁੱਕਿਆ ਗੁਰੂ ਨਾਨਕ ਸਾਹਿਬ ਜੀ ਤੋਂ ਜਦੋਂ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਵੇਖੋ ਕਿੱਡੇ ਵੱਡੇ ਸਤਿਗੁਰੂ ਜੀ ਯਾਦ ਰੱਖਿਓ ਸ਼ਬਦ ਚ ਬੜੀ ਵੱਡੀ ਤਾਕਤ ਹੈ ਸੰਗਤ ਜੀ ਮੇਰਾ ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜਿਹੜਾ 300 ਸਾਲ ਪਹਿਲਾਂ ਹੋਏ ਮਹਾਂਪੁਰਖ ਦੀ ਬਾਣੀ ਨਾਲ ਸਵਾਦ ਰਚਾ ਕੇ ਨਵੀਂ ਸਿੱਖਿਆ ਦਿੰਦਾ ਬਾਬਾ ਫਰੀਦ ਸਾਹਿਬ 300 ਸਾਲ ਪਹਿਲਾਂ ਨੇ ਹੁਣ ਉੱਥੇ ਜਦੋਂ ਸਤਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਕਰਨੇ ਜੀ ਨੇਮ ਨਾਲ ਕਿਹੋ ਜਿਹਾ ਸੱਚੀ ਤੁਹਾਨੂੰ ਦੱਸਾਂ ਕਦੀ ਇਹੋ ਜਿਹਾ ਭਾਵ ਬਣਾ ਕੇ ਵੇਖੀਏ ਖਾਂ ਅਸੀਂ ਜਪਜੀ ਸਾਹਿਬ ਪੜ੍ਹਨੇ ਅਮਰੀਕਾ ਬੈਠੇ ਲੱਕੜ ਦੀਆਂ ਕੰਧਾਂ ਨੇ ਏਸੀ ਲੱਗਾ ਹੋਇਆ ਕਾਰਪੇਟ ਵਿਛਿਆ ਹੋਇਆ ਤੇ ਕਦੀ ਇਹ ਭਾਵ ਬਣਾਈਏ ਵੀ ਕਰਤਾਰਪੁਰ ਦੇ ਵਾਨੇ ਤੇ ਬਾਬਾ ਜੀ ਚਾਨਣੀ ਰਾਤ ਚ ਉੱਥੇ ਜਪਜੀ ਸਾਹਿਬ ਪੜ੍ਹ ਰਹੇ ਮਹਿਸੂਸ ਤਾਂ ਹੁੰਦਾ ਹੀ ਅੰਦਰ ਚੀਜ਼ਾਂ ਉੱਥੇ ਅੰਮ੍ਰਿਤ ਵੇਲੇ ਚੰਦਰਮਾ ਪੂਰਾ ਸੀ ਚਾਨਣੀ ਸੀ ਤੇ ਉੱਥੋਂ ਆਇਆ ਦਰਵੇਸ਼ ਕਹਿ ਲਓ ਇੱਕ ਮੁਰੀਦ ਉੱਚੀ ਉੱਚੀ ਗਾ ਰਿਹਾ ਸੀ ਕਿ ਰਾਤ ਕਥੂਰੀ ਵੰਡੀ ਹੈ ਪਰ ਤੁਖ ਤੋਂ ਦੂਰ ਨਹੀਂ ਜਾਣਾ ਤੇਰੀ ਮਾਇਆ ਮੈਂ ਇਸ ਤੇ ਬੇਨਤੀ ਕਰ ਰਿਹਾ ਸਿਰਫ ਅੱਧੀ ਤੁਖ ਤੇ ਤੇਰੀ ਮਾਇਆ ਉਹ ਪੜ੍ਹ ਰਿਹਾ ਸੀ ਰਾਤ ਕਥੂਰੀ ਵੰਡੀ ਕਥੂਰੀ ਦਾ ਅਰਥ ਕਸਤੂਰੀ ਜੀ ਇਹਦਾ ਭਾਵ ਅਰਥ ਨਾਮ ਕਿਉਂਕਿ ਭਾਵੇਂ ਇੱਥੇ ਕਸਤੂਰੀ ਦਾ ਸੰਬੰਧ ਅਸੀਂ ਸੁਗੰਧੀ ਨਾਲ ਕਰਾਂਗੇ ਨਾਮ ਸੁਗੰਧੀ ਵੀ ਹੈ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਉੱਥੇ ਕਹਿੰਦੇ ਰਾਤ ਕਥੂਰੀ ਵੰਡੀ ਹੈ ਉੱਚੀ ਉੱਚੀ ਗਾ ਰਿਹਾ ਸੀ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ ਜਿਹੜੇ ਰੱਬ ਦੀ ਭਗਤੀ ਕਰਦੇ ਆ ਬੰਦਗੀ ਸੁੱਤਿਆਂ ਮਿਲੇ ਨਾ ਭਾਓ ਤੇ ਮੈਂ ਅੱਗੇ ਆਪ ਜੀ ਨੂੰ ਅਰਜ਼ ਕੀਤੀ ਭਾਓ ਦਾ ਅਰਥ ਪ੍ਰੇਮ ਵੀ ਹੈ ਤੇ ਭਾਓ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੱਸਾ ਵੀ ਹੈ ਹਾਂ ਇਹ ਅਰਥ ਬਦਲ ਜਾਂਦਾ ਜਦੋਂ ਦੂਜਾ ਭਾਓ ਹੁੰਦਾ ਹੈ ਨਾ ਉਦੋਂ ਫਿਰ ਰੱਬ ਵਾਲਾ ਪ੍ਰੇਮ ਨਹੀਂ ਰਹਿੰਦਾ ਦੂਜਾ ਭਾਈ ਜਦੋਂ ਪੜ੍ਹਦੇ ਹੁਣ ਇੱਥੇ ਹੈ ਰਾਤ ਕਥੂਰੀ ਵੰਡੀਆ ਸੁੱਤਿਆਂ ਮਿਲੇ ਨਾ ਭਾਓ ਰਾਤ ਨੂੰ ਪਰਮਾਤਮਾ ਦੇ ਨਾਮ ਦੀ ਕਸਤੂਰੀ ਵੰਡੀ ਜਾਣੀ ਹੈ ਸੁੱਤਿਆਂ ਨੂੰ ਹਿੱਸਾ ਨਹੀਂ ਮਿਲਣਾ ਭਾਓ ਦਰਤ ਹਿੱਸਾ ਉਹਨਾਂ ਨੂੰ ਪ੍ਰਸ਼ਾਦ ਨਹੀਂ ਮਿਲਣਾ ਜਿਹੜੇ ਸੁੱਤੇ ਰਹੇ ਜਿਨ੍ਹਾਂ ਨੈਣ ਨੀਂਦ ਆਵਲੇ ਜਿਨ੍ਹਾਂ ਦੀਆਂ ਅੱਖਾਂ ਨੂੰ ਅਗਿਆਨਤਾ ਦੀ ਨੀਂਦ ਆ ਗਈ ਇਹਦੇ ਭਾਵ ਅਰਥ ਇਹੀ ਕਰਾਂਗੇ ਇਕੱਲੇ ਬਾਹਰ ਮੁਖੀ ਸੌਂਦੇ ਨਹੀਂ ਜਿਨ੍ਹਾਂ ਨੈਣ ਨੀਂਦ ਆਵਲੇ ਤਿੰਨਾਂ ਮਿਲ ਕੁਆਓ ਕੁਆਓ ਦਰ ਤੇ ਕਿੱਥੋਂ ਕਦੋਂ ਕਿਵੇਂ ਇਸ ਤਰ੍ਹਾਂ ਨਾ ਜੀ ਉਹਨਾਂ ਨੂੰ ਕਿਵੇਂ ਮਿਲੇਗਾ ਜੇ ਸੁੱਤੇ ਰਹਿ ਗਏ ਸਤਿਗੁਰਾਂ ਨੇ ਸਲੋਕ ਸੁਣਿਆ ਤੇ ਨਾਲ ਹੀ ਭਾਈ ਸਾਹਿਬ ਜੀ ਨੂੰ ਕਿਹਾ ਵੇ ਮਰਦਾਨਿਆ ਜੀ ਬਾਬਾ ਜੀ ਸੁਣਿਆ ਹੀ ਕਿੱਡੇ ਪਿਆਰੇ ਸ਼ਬਦ ਵਰਤੇ ਹੋਣਗੇ ਸੁਣਿਆ ਹੀ ਇਹ ਸ਼ੇਖਪੁਰੀਆਂ ਦੀ ਬੋਲੀ ਸੀ
ਕਿ ਸੁਣੀ

ਨਹੀਂ ਕਹਿੰਦੇ ਜੀ ਬਾਬਾ ਜੀ ਕੀ ਫਿਰ ਉਹ ਉੱਚੀ ਆਵਾਜ਼ ਚ ਬੋਲਿਆ ਰਾਤ ਕਥੋਰੀ ਵੰਡੀ ਹੈ ਸੁੱਤਿਆਂ ਮਿਲਿਆ ਨਾ ਪਾਓ ਜਿਨ੍ਹਾਂ ਨੈਣ ਨਿੰਦਰਾ ਵਲੇ ਤਿੰਨਾਂ ਮਿਲਣ ਕਵਾਓ ਸੁਣਿਆ ਬਾਬਾ ਜੀ ਕਹਿੰਦੇ ਸੁਣ ਪਤਾ ਕੀ ਕਹਿੰਦਾ ਪਿਆ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਏ ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਹਿੱਸਾ ਨਹੀਂ ਮਿਲਣਾ ਅਜੇ ਬਾਬਾ ਜੀ ਗੱਲ ਕਰ ਰਹੇ ਸਨ ਉਹ ਉੱਚੀ ਆਵਾਜ਼ ਸੂਬੀਆਂ ਤਰ੍ਹਾਂ ਸੱਦ ਚ ਗਾ ਰਿਹਾ ਸੀ ਉਹਨੇ ਅਗਲਾ ਸਲੋਕ ਗਾ ਦਿੱਤਾ ਕਿ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਬਾਤ ਚਲੋ ਅਰਸ ਬੜੀ ਵਾਰੀ ਆਪਾਂ ਇਹਦੇ ਕਰ ਚੁੱਕੇ ਹਾਂ ਉਂਝ ਵੈਸੇ ਮੈਂ ਫਿਰ ਬੇਨਤੀ ਕਰਾਂ ਕੋਈ ਗੱਲ ਮੈਂ ਦੁਨੀਆਂ ਦੀ ਸੁਣਾਵਾਂ ਉਹ ਇੱਕ ਦਿਨ ਸੁਣੀ ਜਾ ਸਕਦੀ ਹੈ ਦੋ ਦਿਨ ਪੰਜ ਸੱਤਾਂ ਦਿਨਾਂ ਬਾਅਦ ਕਹਿੰਦੇ ਛੱਡੋ ਰੋਜ਼ ਰੋਜ਼ ਪਰ ਮੇਰਾ ਬਾਬਾ ਇੰਨਾ ਨਿਤਨਵਾ ਹੈ ਤੁਸੀਂ ਇੱਕ ਸ਼ਬਦ ਦੀ ਵਿਆਖਿਆ ਸਾਲ ਭਰ ਕਰੀ ਜੋ ਰੋਜ਼ ਨਵੀਨਤਾ ਰਹੇਗੀ ਕਿਉਂਕਿ ਸਾਹਿਬ ਮੇਰਾ ਨੀਤ ਨਵਾ ਹੈ ਉੱਥੇ ਜਦੋਂ ਗਾਇਆ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਤਾਤ ਸਤਿਗੁਰਾਂ ਨੇ ਕਿਹਾ ਵੇ ਮਰਦਾਨਿਆ ਸੁਣ ਕਹਿੰਦਾ ਬਾਬਾ ਜੀ ਸੁਣਿਆ ਹਜ਼ੂਰ ਨੇ ਕਿਹਾ ਦੇਖ ਇਹ ਸੂਫੀ ਦਰਵੇਸ਼ ਮਹਾਂਪੁਰਖ ਕਿੱਡੀ ਵੱਡੀ ਰਮਜ ਰੱਖ ਗਏ ਇੱਕ ਪਾਸੇ ਕਹਿ ਗਏ ਕਿ ਪਹਿਲਾ ਪੈਰ ਖਿੜੇ ਕੋਈ ਫੁੱਲ ਨੇ ਪਿੱਛਲ ਪੈਰ ਪੱਕੇ ਕੋਈ ਫਲ ਨੇ ਪਰ ਉਹਨੂੰ ਮਿਲੇਗੀ ਦਾਤ ਜਿਹੜੇ ਜਾਗਦੇ ਨੇ ਫਿਰ ਸੁਣੋ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਇਸ ਦਾਤ ਸ਼ਬਦ ਵਿੱਚ ਇੰਨੀ ਗਹਿਰਾਈ ਹੈ ਕਿਉਂਕਿ ਦਾਤ ਕਮਾਈ ਨਾਲ ਨਹੀਂ ਮਿਲਦੀ ਦਾਤ ਕਿਰਪਾ ਨਾਲ ਮਿਲਦੀ ਹੈ ਫਿਰ ਅਰ ਸੁਣਿਓ ਮਾਇਆ ਨਾਲ ਮਿਲਦੀ ਹੈ ਆਪ ਜੀ ਇੱਕ ਪਾਠ ਰੋਜ਼ ਕਰਦੇ ਹੋ ਇਹ ਕਨੇਹੀ ਦਾਤ ਇਹਨੂੰ ਦਾਤ ਕਿਵੇਂ ਕਹਿ ਲਈ ਜਿਹੜੀ ਆਪਣੀ ਕਮਾਈ ਨਾਲ ਮਿਲ ਗਈ ਮੇਰੀ ਬੇਨਤੀ ਹੈ ਜੇ ਆਪਣੀ ਕਮਾਈ ਨਾਲ ਦਾਤ ਮਿਲਦੀ ਬਾਬਾ ਪ੍ਰਿਥੀ ਚੰਦ ਗੁਰੂ ਬਣਿਆ ਬੈਠਾ ਸੀ ਆਪਣੀ ਖਿੱਚ ਤੋਂ ਨਾਲ ਦਾਤ ਤਾਂ ਖਿੱਚ ਕੇ ਵੀ ਨਹੀਂ ਮਿਲਦੀ ਜੀ ਧੱਕੇ ਨਾਲ ਮਿਲਦੀ ਮੰਨ ਲਓ ਇੱਕ ਇੱਕ ਬੰਦੇ ਤੇ ਵਾਹਿਗੁਰੂ ਕਿਰਪਾ ਕਰ ਦਿੱਤੀ ਦੂਜੇ ਪਿੱਛੇ ਭਾਈਦੇ ਪਿਆ ਵੀ ਸਾਨੂੰ ਨਹੀਂ ਮਿਲੀ ਹੁਣ ਉਹ ਕਿਰਪਾ ਨਾ ਪੈਸਿਆਂ ਨਾਲ ਮਿਲਣੀ ਹੈ ਨਾ ਵੋਟਾਂ ਨਾਲ ਮਿਲਣੀ ਹੈ ਨਾ ਸਿਆਣਪ ਨਾਲ ਮਿਲਣੀ ਹੈ ਨਾ ਵਿਦਵਤਾ ਨਾਲ ਮਿਲਣੀ ਹੈ ਕਿਰਪਾ ਤਾਂ ਸੁਧਾ ਕਿਰਪਾਲੂ ਦਾ ਆਪਣਾ ਆਪਾ ਹੈ ਉਹ ਵੀ ਨਹੀਂ ਵੇਖਦਾ ਚ ਗੁਣ ਹੈ ਕਿ ਨਹੀਂ ਜਿਸ ਗੁਣ ਵੇਖ ਕੇ ਕਿਰਪਾ ਮਿਲਦੀ ਸਾਰੇ ਵਿਦਵਾਨ ਬ੍ਰਹਮ ਗਿਆਨੀ ਹੋਣੇ ਸਨ ਮੈਂ ਫਿਰ ਬੇਨਤੀ ਕਰਾਂ ਜਦੋਂ ਇਹ ਸ਼ਬਦ ਵਰਤਿਆ ਸਾਈ ਕੰਨੋ ਦਾਤ ਇਹ ਕਨੇਗੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ ਜੋ ਉਹ ਤੁੱਟ ਕੇ ਦੇਵੇ ਤੇਰੀ ਮਾਇਆ ਉੱਥੇ ਫਿਰ ਸਤਿਗੁਰਾਂ ਨੇ ਜਿਹੜਾ ਬਚਨ ਕਿਹਾ ਸਾਨੂੰ ਸਭ ਨੂੰ ਪਤਾ ਹੈ ਹਜ਼ੂਰ ਨੇ ਉਸੇ ਥਾਂ ਤੇ ਕਿਹਾ ਸੀ ਕਹਿਣ ਲੱਗੇ ਭਾਈ ਜੀ ਬਾਬਾ ਜੀ ਠੀਕ ਕਹਿ ਰਹੇ ਆ ਸਾਈ ਕੰਨੋ ਦਾਤ ਪਰ ਦਾਤ ਜ਼ੋਰ ਨਾਲ ਨਹੀਂ ਮਿਲਦੀ ਦਾਤ ਦਾਤੇ ਦੀ ਮਰਜ਼ੀ ਨਾਲ ਮਿਲਦੀ ਆਪਣੀ ਮਰਜ਼ੀ ਨਾਲ ਨਹੀਂ ਦਾਤੀ ਸਾਹਿਬ ਸੰਧੀਆਂ ਦਾਤਾਂ ਸਾਰੀਆਂ ਗੁਰੂ ਜੀ ਦੀਆਂ ਤੇਰੀ ਮਾਇਆ ਉਹ ਕੋਈ ਕਿਹੜੀ ਜਿਹੜੀ ਦਾਤ ਉਹ ਆਹ ਤਾਂ ਜਿਹੜੀ ਰਾਤ ਪੈਂਦੀ ਵੀ ਇਹ ਵੀ ਦਾਤ ਹੈ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਇਹ ਵੀ ਤਾਂ ਦਾਤ ਹੀ ਜਿਹੜੀ ਰਾਤ ਪੈਂਦੀ ਵੀ ਹੈ ਜਿਨ ਦਿਨ ਕਰਕੇ ਕੀਤੀ ਰਾਤ ਹਜ਼ੂਰ ਨੇ ਕਿਹਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਉਹਦੇ ਨਾਲ ਕਿਹੜਾ ਕਰਮ ਚੱਲੇਗਾ ਕਿਹੜਾ ਜ਼ੋਰ ਚੱਲੇਗਾ ਕਿਆ ਚੱਲੇ ਤਿਸ ਨਾਲ ਕਹਿਣ ਲੱਗੇ ਇੱਕ ਜਗਨ ਦੇ ਨਾਂ ਲੈਣ ਇੱਕ ਸੁੱਤਿਆਂ ਡੇ ਉਠਾਲ ਇੱਕ ਜਾਗਦੇ ਖਾਲੀ ਰਹਿ ਗਏ ਦੂਜੇ ਜਿਹੜੇ ਨੇ ਸੁੱਤੇ ਦਾਤ ਲੈ ਗਏ ਦਾਤ ਦਾ ਅਰਥ ਉਸ ਦੀ ਕਿਰਪਾ ਮੈਂ ਬੇਨਤੀ ਕਰਾਂਗਾ ਜੀ ਆਹ ਮਈ ਦਾ ਮਹੀਨਾ ਚੱਲ ਰਿਹਾ ਮੇਰਾ ਖਿਆਲ ਇਹ ਗੁਰੂ ਸਾਹਿਬ ਨੇ ਪਹਿਲੀ ਜੰਗ ਵੀ ਮਈ ਚ ਲੜੀ ਸੀ ਪੰਘਾਣੀ ਦਾ ਯੁੱਧ ਜਿਹੜਾ ਮਹਾਰਾਜ ਨਾ ਜੀ ਆਹ ਤਰੀਕਾਂ ਇਹ ਤਕਰੀਬਨ ਮੇਰਾ ਖਿਆਲ ਚੱਲਦੀਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰਿਓ ਇੱਥੇ ਕੱਲਾ ਨਾਮ ਹੀ ਕਿਰਪਾ ਨਹੀਂ ਤੇਰੀ ਕਿਰਪਾ ਨਾਲ ਨਾਮ ਜਪਿਆ ਤੇਰੀ ਕਿਰਪਾ ਨਾਲ ਕੋਈ ਸ਼ੱਕ ਨਹੀਂ ਕਿਰਪਾ ਇੱਥੇ ਤਾਂ ਗੁਰੂ ਸ਼ਸਤਰ ਚਲਾਉਂਦਿਆਂ ਵੀ ਕਹਿੰਦਾ ਸ਼ਸਤਰ ਮੈਂ ਚਲਾਇਆ ਪਰ ਜਿੱਤ ਤੇਰੀ ਕਿਰਪਾ ਨਾਲ ਮਿਲੀ ਹੈ ਭਾਈ ਜੀਤ ਮੇਰੀ ਅੱਗੇ ਕਿਰਪਾ ਕਾਲ ਕੇਰੀ ਤੇਰੀ ਕਿਰਪਾ ਮੈਂ ਬੇਨਤੀ ਕਰਾਂ ਦੇਖੋ ਥੋੜੀ ਜਿਹੀ ਇਤਿਹਾਸ ਚੋਂ ਲੈ ਲਈਏ ਮੈਂ ਸਿਰਫ ਦੋ ਤੋਂ ਕਰ ਸਕਦਾ ਵਾਂ ਤੇਰੀ ਮਾਇਆ ਤੇਰੀ ਮਾਇਆ ਤੋਂ ਬਿਨਾਂ ਕਥਾ ਕਰੀ ਜਾਵਾਂ ਮੈਂ ਨੈਗੇਟਿਵ ਨਹੀਂ ਚੱਲਾਂ ਕਦੀ ਵੀ ਨਹੀਂ ਚੱਲਦਾ ਸੱਚੀ ਤੁਹਾਨੂੰ ਦੱਸਾਂ ਅੱਜ ਸਿੱਖਾਂ ਵਿੱਚ ਸਭ ਤੋਂ ਵੱਡੀ ਲੋੜ ਹੈ ਪੋਜ਼ਿਟਿਵ ਗੱਲ ਕਰਨ ਦੀ ਉਸਾਰੂ ਸੋਚ ਦੀ ਗੱਲ ਕਰਨ ਦੀ ਨੈਗੇਟਿਵਿਟੀ ਨੇ ਬੰਦਿਆਂ ਦੇ ਅੰਦਰ ਤੋੜ ਕੇ ਰੱਖ ਦਿੱਤੇ ਆ ਸੱਚੀ ਗੱਲ ਤੁਹਾਨੂੰ ਦੱਸਾਂ ਜਿੰਨੇ ਡਿਪਰੈਸ਼ਨ 'ਚ ਬੈਠੇ ਹੁੰਦੇ ਆ ਘਰ ਬੈਠੇ ਉਹ ਸਾਰੇ ਨੈਗੇਟਿਵ ਲਿਖੀ ਜਾਂਦੇ ਆ ਉਹਨਾਂ ਵੱਲੋਂ ਤਾਂ ਸਵੇਰਾ ਸਾਰਾ ਦੁਨੀਆਂ ਖਤਮ ਹੋ ਜਾਣੀ
ਸਿੱਖ ਇੰਨਾ ਪੋਜ਼ਿਟਿਵ ਹੋਵੇ, ਗੁਰੂ ਸਾਹਿਬ ਇੰਨੀ ਕੁ ਸਾਨੂੰ ਸਕਾਰਾਤਮਕ ਸੋਚ ਦੇਣ, ਅਖੀਰਲੇ ਸਵਾਸ ਤੱਕ ਵੀ ਕਹਿ ਵੀ ਫਤਿਹ ਹੋਵੇਗੀ, ਡਿੱਗਾਂਗੇ ਨਹੀਂ, ਮੇਰ ਹੋਵੇਗੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਾਲਵੇ ਗਏ, ਲੱਖੀ ਜੰਗਲ ਸੰਗਤਾਂ ਬਹੁਤ ਆਈਆਂ, ਤੇ ਮੈਂ ਕੋਈ ਸ਼ੱਕ ਨਹੀਂ, ਜ਼ਫਰਨਾਮੇ ਚ ਬਰਾੜਾਂ ਦੀ ਤਨਖਾਹ ਦਾ ਕਿਤੇ ਜ਼ਿਕਰ ਨਹੀਂ। ਜ਼ਫਰਨਾਮੇ ਚ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਮਾਲਵੇ ਵੱਲ ਆ, ਸਤਿਗੁਰੂ ਜ਼ਿਕਰ ਕਰਦੇ ਆ ਹੁੰਦਾ, ਪਰ ਨਾਲ ਇਹ ਕਹਿੰਦੇ ਜਿਹੜੀ ਉੱਥੋਂ ਦੀ ਮਾਲਵੇ ਦੀ ਬੈਰਾੜ ਕੌਮ ਹੈ, ਸ਼ਬਦ ਵਰਤਿਆ, ਉਹ ਮੇਰੇ ਹੁਕਮ ਚ ਹੈ, ਉਹ ਸਾਡੇ ਮੁਤਹਿਤ ਹੈ, ਬਰਾੜ ਜਿਹੜੇ ਨੇ। ਪਰ ਇਤਿਹਾਸ ਕਹਿੰਦਾ ਵੀ ਬਰਾੜਾਂ ਨੇ ਆਪਣੀ ਤਨਖਾਹ ਮੰਗੀ। ਹਨਾ, ਬਰਾੜਾਂ ਵਿੱਚ ਇੱਕ ਬਰਾੜ ਸੀ ਭਾਈ ਦਾਨ ਸਿੰਘ, ਤੇ ਭਾਈ ਦਾਨ ਸਿੰਘ ਗੁਰੂ ਸਾਹਿਬ ਬਹੁਤ ਪਿਆਰ ਕਰਦਾ। ਸ਼ਾਇਦ ਆਪਣਾ ਪਿਛਲੇ ਸਾਲ ਇਹ ਸਾਂਝ ਕੀਤੀ, ਜਦੋਂ ਮਹਾਰਾਜ ਇਹ ਜਾਂਦੇ ਪਏ ਨਾ ਆਪਣੇ ਮੁਕਤਸਰ ਦੀ ਜੰਗ ਜਦੋਂ ਹੋਣੀ ਏ, ਜਦੋਂ ਮਾਝੇ ਵਾਲੇ ਮਿਲੇ ਆ ਸਾਰੇ, ਦੁਬਾਰਾ ਮਿਲਦੇ ਆ ਜਿਹੜੇ ਰਾਮਿਆਂ ਨੇ ਮਿਲਦੇ ਆ, ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ ਜੀ, ਜਿੱਥੇ ਉਹ ਲਿਖ ਕੇ ਦਿੰਦੇ ਆ ਵੀ ਅਸੀਂ ਨਹੀਂ ਨਿਭ ਸਕਦੇ, ਜਿੱਥੇ ਫਿਰ ਬੀਬੀ ਭਾਗੋ ਖਿੱਚ ਕੇ ਲਕੀਰ ਕਹਿੰਦੀ ਹੁਣ ਪਿਛਾ ਨਹੀਂ ਅੱਗੇ ਨੂੰ ਚੱਲਣਾ, ਉੱਥੇ ਕਮਾਲ ਦੀ ਗੱਲ। ਅੱਗੇ ਗੁਰੂ ਗੋਬਿੰਦ ਸਿੰਘ, ਪਿੱਛੇ ਮਜੈਲ, ਤੇ ਮਜੈਲਾਂ ਤੋਂ ਪਿੱਛੇ ਵਜ਼ੀਰ ਖਾਂ ਤੁਰਿਆ ਹੁੰਦਾ, ਇਸ ਤਰ੍ਹਾਂ ਸੀ ਨਾ ਸਾਰੀ। ਤੇ ਇਹ ਗੁਰੂ ਕੀਆਂ ਸਾਖੀਆਂ ਚ ਲਿਖਿਆ ਕਿ ਦੁਨੀ ਚੰਦ ਮਾਝੇ ਦਾ ਸੀ, ਮਜੀਠੇ ਦਾ ਸੀ ਜੀ, ਇਹ ਮਜੀਠੀਆ ਸੀ, ਇਹ ਮਜੀਠੇ ਦਾ ਸੀ ਤੇ ਧਾਲੀਵਾਲ ਸੀ ਇਹ ਦੁਨੀ ਚੰਦ। ਤੇ ਮੈਂ ਇੱਕ ਵਾਰ ਕਿਹਾ ਸੀ ਜੀ, ਸਾਡਾ ਸੁਭਾਅ ਏ ਅਸੀਂ ਇੱਕ ਵਾਰੀ ਬੰਦਾ ਫਸ ਜਾ ਰਗੜ ਦਿੰਦੇ ਹਾਂ ਫੜ ਕੇ, ਪੁਸ਼ਤਾਂ ਤੱਕ ਨਹੀਂ ਛੱਡਦੇ। ਉਹਦੀ ਗੱਲ ਉਹ ਚੋਰ ਸੀ ਜੀ, ਦੁਨੀ ਚੰਦ ਭੱਜ ਗਿਆ ਕੋਈ ਸ਼ੱਕ ਨਹੀਂ, ਮੈਨੂੰ ਵੀ ਪਤਾ ਤੁਹਾਨੂੰ ਪਤਾ। ਅੱਜ ਸੱਚੀ ਤੁਹਾਨੂੰ ਦੱਸਾਂ, ਜਿਨ੍ਹਾਂ ਨੂੰ ਗੁਰੂ ਨੇ ਵੀ ਬਖਸ਼ ਦਿੱਤਾ, ਸੰਗਤ ਅਜੇ ਵੀ ਨਹੀਂ, ਸੰਗਤ ਨਹੀਂ ਕਹਾਂਗਾ, ਆਮ ਬੰਦੇ ਵੀ ਬਖਸ਼ਦੇ, ਸੱਤੇ ਬਲਵੰਡ ਭਾਈ ਸਾਹਿਬ ਦੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਉਹ ਜਦੋਂ ਕਿਤੇ ਗੁਰਸੇ ਨੇ ਸੱਤਾ ਬਲਵੰਡ ਬਣ ਗਿਆ, ਸੱਤਾ ਬਲਵੰਡ ਕਿੰਨੇ ਬਣ ਸਕਣਾ ਗੁਰਮੁਖੋ, ਜਿਨ੍ਹਾਂ ਦੇ ਹਿਰਦੇ ਚ ਗੁਰੂ ਦੀ ਬਾਣੀ ਨਿਕਲ ਲੱਗ ਪਈ। ਭਾਈ ਦੁਨੀ ਚੰਦ ਵਾਕਈ ਭੱਜ ਗਏ ਜੀ, ਇੱਥੋਂ ਚਲੇ ਗਏ, ਲੱਤ ਟੁੱਟ ਗਈ, ਅੰਮ੍ਰਿਤਸਰ ਇਹਨਾਂ ਘਰ ਬਣਾਇਆ ਸੀ ਦੁਨੀ ਚੰਦ ਨੇ, ਇਹ ਰਾਤ ਇਹਨੂੰ ਸੱਪ ਵੱਢਿਆ, ਸੱਪ ਨਾਲ ਮਰਿਆ ਸੀ ਦੁਨੀ ਚੰਦ, ਇੱਥੋਂ ਤੱਕ ਸਭ ਨੂੰ ਪਤਾ ਹੈ। ਮੈਂ ਕਹਿੰਦਾ ਉਹਦੇ ਖਾਨਦਾਨ ਤੇ ਨਾਂ ਨਾ ਭੁੱਲੀਏ, ਜਦੋਂ ਉਹਦੀ ਮੌਤ ਹੋਈ ਉਹਦੇ ਜਵਾਨ ਦੋ ਪੋਤਰੇ ਜੀ, ਥੋੜੀ ਥੋੜੀ ਦਾੜਾ ਉਹਨਾਂ ਨੂੰ ਆਇਆ, ਐ ਨੌਜਵਾਨ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ, ਇਹ ਦੋਨੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਹਾਜ਼ਰ ਹੋਏ। ਉਸੇ ਸਾਲ ਹੀ ਉਹਨਾਂ ਕਿਹਾ, ਸਤਿਗੁਰੂ ਦਾਦਾ ਸਾਡਾ ਕਰ ਗਿਆ ਗਲਤੀ, ਬੰਦਾ ਥਿੜਕ ਗਿਆ, ਅਸੀਂ ਤੇਰੇ ਚਰਨਾਂ ਚ ਹਾਜ਼ਰ ਹੋਏ ਹਾਂ। ਸੰਗਤ ਜੀ, ਨਰਮੋਹਗੜ੍ਹ ਦੀ ਜੰਗ ਵਿੱਚ ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸ਼ਹੀਦ ਹੋਏ ਨੇ, ਉਹ ਦੁਨੀ ਚੰਦ ਦੇ ਪੋਤੇ ਅਨੂਪ ਸਿੰਘ ਤੇ ਸਰੂਪ ਸਿੰਘ। ਹੁਣ ਜਦੋਂ ਇਹ ਜਾਂਦੇ ਪਏ ਆ, ਸਤਿਗੁਰੂ ਬੜੀ ਮੌਜ ਘੋੜਾ, ਕੋਈ ਬੇਫਿਕਰੀ ਜੀ, ਕੋਈ ਪਰਵਾਹ ਨਹੀਂ। ਸੱਚੀ ਤੁਹਾਨੂੰ ਜ਼ਫਰਨਾਮੇ ਜਿਹੜੇ ਬੋਲ ਨੇ ਨਾ, ਥੋੜੀ ਜੀ ਗੱਲ ਸੱਚੀ ਮੈਂ ਆਪਣੀ ਗੱਲ ਕਰਨਾ, ਅੰਦਰ ਕਲਿੱਕ ਕਰਦੇ ਤੜਫਦਾ ਅੰਦਰ, ਗੁਰੂ ਸਾਹਿਬ ਕਹਿੰਦੇ ਕੁਛ ਵੀ ਨੀ, ਨਾ ਸਾਜੋ ਨਾ ਬਾਜੋ, ਨਾ ਫੌਜੋ ਨਾ ਵਰਸ਼, ਕੁਛ ਵੀ ਨੀ, ਕੁਛ ਵੀ ਨੀ ਪਿਆਰਿਓ, ਆਪਣਾ ਇੱਕ ਘਰ ਬਣਾਇਆ ਹੋਇਆ ਢੱਠ ਜਾ, ਬੰਦਾ ਕਮਲਾ ਹੋ ਜਾਂਦਾ, ਤੇ ਜਿਹਦੀ ਆਨੰਦਾਂ ਦੀ ਪੁਰੀ ਨੂੰ ਉਜਾੜ ਦਿੱਤਾ ਹੋਵੇ, ਪੁੱਤਰਾਂ ਦੇ ਸਰੀਰ ਸਾਹਮਣੇ ਦੇਖੇ ਹੋਣ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਵਰਸ਼। ਇਹ ਫਿਰ ਮੇਰੀ ਬੇਨਤੀ ਜੇ, ਇਹਦਾ ਮਤਲਬ ਇਹ ਔਰੰਗਜ਼ੇਬ ਦੇ ਮੂੰਹ ਤੇ ਚਪੇੜ ਸੀ, ਤੇਰੇ ਕੋਲ ਹਕੂਮਤ, ਤੇਰੇ ਕੋਲ ਰਾਜ, ਤੇਰੇ ਕੋਲ ਤਖ਼ਤ, ਸਾਡੇ ਕੋਲ ਕੁਛ ਵੀ ਨਹੀਂ, ਪਰ ਕੁਛ ਵੀ ਨਹੀਂ ਸੰਸਾਰੀ, ਪਰ ਜਿਹੜਾ ਅੰਦਰ ਦਾ ਸੁੱਖ ਹੈ ਉਹਦੀ ਦੁਨੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ ਚੀਜ਼ ਉਹਦਾ। ਇਹ ਕਿਹੜੀ ਅਵਸਥਾ ਹੋਵੇਗੀ ਐਸ਼ ਵਰਸ਼, ਜਿਹਨੂੰ ਕਿਹਾ ਸ਼ਬਦ ਐਸ਼ ਹੀ ਵਰਤਿਆ, ਉੱਥੇ ਸਤਿਗੁਰਾਂ ਨੇ ਇਹ ਬੜੇ ਮਸਤ ਤੁਰੇ ਜਾਂਦੇ ਆ। ਦਾਨ ਸਿੰਘ ਨੇ, ਉਹਦੇ ਮੁੰਡੇ ਨੇ, ਦਾਨ ਸਿੰਘ ਦੇ ਬੇਟੇ ਨੇ ਕਿਹਾ, ਮਹਾਰਾਜ ਜੀ ਅੱਗੇ ਘੋੜਾ ਲੈ ਜਾਓ, ਤੁਰੋ ਪਿੱਛੋਂ ਚੜ ਕੇ ਆ ਗਏ। ਹਜ਼ੂਰ ਨੇ ਕਿਹਾ ਕੋਈ ਗੱਲ ਨਹੀਂ, ਦੂਜੀ ਵਾਰੀ ਕਿਹਾ ਸ਼ਾਇਦ, ਉਹਨੇ ਫਿਰ ਮਾਰਿਆ ਸੋਟਾ ਮਾਰਿਆ, ਘੋੜਾ ਜਾਂ ਮਾਰਿਆ, ਗੁਰਦੇਵ ਦੇ ਘੋੜੇ ਨੂੰ ਸੱਟ ਮਾਰੀ, ਸਤਿਗੁਰਾਂ ਨੇ ਇੱਕੋ ਦਮ ਸ਼ਬਦ ਕਹਿ ਦਿੱਤਾ, ਆਪਣੀ ਕੁਲ ਦਾ ਨਾਸ਼ ਕਰਾਇਆ ਤੂੰ, ਭਾਈਜਾਨ ਨੂੰ ਕਿਉਂ ਮਾਰਿਆ। ਜਦੋਂ ਇਹ ਸ਼ਬਦ ਕਿਹਾ, ਦਾਨ ਸਿੰਘ ਦਾ ਅੰਦਰ ਕੰਬ ਗਿਆ, ਸਾਡਾ ਇਤਿਹਾਸ ਕਹਿੰਦਾ ਕੰਬ ਗਿਆ ਵੀ ਖਾਤਮਾ ਹੋ ਗਿਆ ਸਭ ਕੁਛ, ਮਹਾਰਾਜ ਨੇ ਬੋਲ ਕਹਿ ਦਿੱਤੇ। ਉਹ ਫਿਰ ਉਹ ਤਰਲੀ ਲਈ ਗਿਆ, ਮਹਾਰਾਜ ਜੀ ਕਿਰਪਾ ਕਰੋ, ਕਿਰਪਾ ਕਰੋ, ਮੇਰੇ ਬੱਚੇ ਤੋਂ ਗਲਤੀ ਹੋ ਗਈ, ਬਖਸ਼ ਦਿਓ, ਬਖਸ਼ ਦਿਓ।
ਸਤਿਗੁਰ ਕਹਿੰਦੇ ਹੋਇਆ ਕੀ? ਕਹਿੰਦੇ ਮਹਾਰਾਜ ਨੇ ਘੋੜੇ ਆਪ ਜੀ ਦੇ ਨੇ ਚੋਟ ਮਾਰੀ, ਆਪ ਜੀ ਦੇ ਮੁੱਖ ਤੋਂ ਬਚਨ ਨਿਕਲ ਗਏ। ਕਹਿਣ ਲੱਗੇ ਤੂੰ ਐਵੇਂ ਦਿਲ ਨੂੰ ਲਾਈ ਬੈਠਾ, ਮਾਂ ਦੀਆਂ ਗਾਲਾਂ ਕਦੀ ਪੁੱਤਰਾਂ ਨੂੰ ਲੱਗਦੀਆਂ ਨਹੀਂ ਹੁੰਦੀਆਂ, ਇਹ ਮੇਰਾ ਬੱਚਾ ਹੈ। ਸੰਗਤ ਜੀ ਇੰਨਾ ਅੰਦਰ ਭਰਿਆ ਗਿਆ, ਸਾਰਿਆਂ ਨੇ ਮੰਗਿਆ ਦਾਨ ਸਿੰਘ। ਜਦੋਂ ਮਹਾਰਾਜ ਜੀ ਨੇ ਦੇਖਿਆ ਸਭ ਨੇ ਪੈਸੇ ਲਏ, ਦਾਨ ਸਿੰਘ ਉਹਨੂੰ ਆਵਾਜ਼ ਦਿੱਤੀ, ਭਾਈ ਦਾਨ ਸਿੰਘ ਜੀ ਆ ਲੈ ਲਓ ਆਪਣੀ ਤੁਸੀਂ ਮਾਇਆ। ਸੰਗਤ ਜੀ ਉਹਨੇ ਗਲ ਚ ਪਰਨਾ ਪਾਇਆ, ਅੱਖਾਂ ਚ ਨੀਰ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਲੈ ਲਵੋ, ਵਾਹ ਵਾਹ ਤੁਸੀਂ ਮੈਨੂੰ ਲੈ ਲਵੋ। ਅੱਗੇ ਫਿਰ ਸਾਡਾ ਇਤਿਹਾਸ ਕਹਿੰਦਾ ਉਹਨੇ ਮੰਗਿਆ ਕੀ? ਕਹਿਣ ਲੱਗੇ ਸੁਣ ਕੇ ਦਾਨ ਸਿੰਘ ਕਰ ਜੋਰੇ, ਸੁਣ ਕੇ ਦੋਨੋਂ ਹੱਥ ਜੋੜ ਲਏ, ਦੁੱਧ ਪੂਤ ਧਨ ਸਭ ਘਰ ਮੋਰੇ। ਕੀ ਮੰਗਣਾ ਤੇਰੇ ਤੋਂ? ਕੋਈ ਦੁੱਧ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਧਨ ਮੰਗਦਾ? ਪੁੱਤਰ ਮੇਰੇ ਤੁਹਾਡੀ ਸੇਵਾ ਚ ਪੈਸੇ ਦੀ ਕਮੀ ਕੋਈ ਨੀ, ਜ਼ਮੀਨ ਮੇਰੇ ਕੋਲ ਬਹੁਤ। ਸੁਣ ਕੇ ਦਾਨ ਸਿੰਘ ਕਰ ਜੋਰੇ, ਦੁੱਧ ਪੂਤ ਧਨ ਸਭ ਘਰ ਮੋਰੇ। ਅੱਗੇ ਜੀ ਕਹਿਣ ਲੱਗੇ ਮੇਰੇ ਤੇ ਇੱਕ ਕਿਰਪਾ ਕਰੋ, ਆਪਣਾ ਜਾਨ ਬਖਸ਼ ਕਰ ਕੀ ਦੀਜੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਕੀਜੈ। ਮੇਰੇ ਤੇ ਸਿਰਫ ਕਿਰਪਾ ਕਰੋ, ਮੈਨੂੰ ਮੇਹਰ ਦਿਓ, ਕਿਉਂਕਿ ਤੇਰੀ ਕਿਰਪਾ ਦੇ ਵਿੱਚ ਹੀ ਸਭ ਕੁਝ ਆ ਜਾਂਦਾ। ਸੰਗਤ ਜੀ ਇੱਥੋਂ ਤੱਕ ਨਿਤਨੇਮ ਕਰਕੇ ਵੀ, ਕੀਰਤਨ ਕਰਕੇ ਵੀ, ਕਥਾ ਕਰਕੇ ਕਰਮ ਹੋ ਗਿਆ। ਕੀਰਤਨ ਕਰਮ ਹੋਇਆ, ਕਥਾ ਕਰਮ ਹੋ ਗਈ, ਪਰ ਇਹ ਕਰਮ ਵੀ ਤਾਂ ਅੰਦਰ ਜਾਏਗਾ ਜੇ ਕਿਰਪਾ ਹੋਵੇਗੀ। ਆਪ ਜੀ ਇੱਕ ਪਾਠ ਰੋਜ਼ ਕਰ ਦਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਧੰਨ ਗੁਰੂ ਅਮਰਦਾਸ ਜੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਵਾਹ ਵਾਹ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੱਗੇ ਜੀ ਹਾਂ ਤੇਰੀ ਮਾਇਆ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਫਿਰਦਾ ਤੇਨਾ ਸਮਾਣੀ। ਨਦਰ ਕਰੇ ਤਾਂ ਸਿਮਰਿਆ ਜਾਏ, ਸੇ ਸਿਮਰੈ ਜਿਨ ਆਪ ਸਮਰਾਏ, ਤੂੰ ਚਿੱਤ ਆਵੇ ਤੇਰੀ ਮਾਇਆ। ਤੁਸੀਂ ਚਿੱਤ ਵਿੱਚ ਆਓਗੇ ਤੇਰੀ ਕਿਰਪਾ ਨਾਲ, ਤੇਰੀ ਮਾਇਆ ਨਾਲ, ਤੇਰੀ ਮਿਹਰ ਨਾਲ। ਮਹਾਰਾਜ ਕਹਿੰਦੇ ਨੇ ਸੇ ਸਿਮਰੇ ਜਿਨ ਆਪ ਸਿਮਰਾਏ, ਜਿਹਨੂੰ ਤੁਸੀਂ ਕਿਰਪਾ ਕਰੋ ਉਹ ਹੀ ਸਿਮਰ ਸਕਦਾ ਹੈ। ਮੇਰੇ ਮਾਲਕ ਤੇਰੀ ਕਿਰਪਾ ਤੋਂ ਬਿਨਾਂ ਨਹੀਂ। ਅੱਜ ਜੋ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਇਹਦਾ ਮਤਲਬ ਇਹੀ ਹੈ, ਮੈਨੂੰ ਜਿਹਨੂੰ ਸਮਝ ਪਈ, ਤੇਰੀ ਮਿਹਰ ਨਾਲ ਤੂੰ ਚਿੱਤ ਵਿੱਚ ਆਉਣਾ। ਤੇ ਮੈਂ ਕਹਿੰਦਾ ਜਿਸ ਸਿੱਖ ਨੂੰ ਅਵੇ ਕਿਰਪਾ ਨਹੀਂ ਹੋਈ, ਮਿਹਰ ਨਹੀਂ ਹੋਈ, ਜਿਹਨੂੰ ਸਤਿਗੁਰਾਂ ਨੇ ਨੇਮ ਦੇ ਦਿੱਤਾ, ਬਾਣੀ ਦੇ ਦਿੱਤੀ, ਉਸ ਉਦਾਸ ਨਾ ਹੋਵੇ, ਉਹਨੂੰ ਕਿਰਪਾ ਨਾਲ ਜੋੜ ਲਏ, ਤੇਰੀ ਕਿਰਪਾ ਤੋਂ ਬਿਨਾਂ ਤਾਂ ਜਪ ਵੀ ਨਹੀਂ ਪੜਿਆ ਜਾ ਸਕਦਾ। ਤੇ ਕਿਰਪਾ ਮੰਗਣ ਵਾਸਤੇ ਮੈਂ ਹੁਣ ਕਿਹੜਾ ਸ਼ਬਦ ਵਰਤਾਂ? ਮੈਂ ਕਹਾਂਗਾ ਜਿਹਦਾ ਹੁਕਮ ਮੰਨੀਏ, ਹੁਕਮ ਵੀ ਤੂੰ ਕਿਰਪਾ ਤੋਂ ਬਿਨਾਂ ਨਹੀਂ ਮੰਗਿਆ ਜਾਣਾ। ਬਸ ਇੱਕ ਹੀ ਗੱਲ ਕਰੀਏ, ਝੋਲੀ ਅੜ ਕੇ ਕਿਰਪਾ ਹੀ ਮੰਗ ਲਈਏ, ਵੀ ਤੁਸੀਂ ਕਿਰਪਾ ਕਰੋ ਮੇਰੇ ਮਾਲਕ ਜੀ। ਭੁਜਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਏ ਲਿਹੋ ਅੰਗੁਰੀਆ, ਸਰਵਨ ਨੇ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ, ਆਰਤ ਦੁਆਰ ਰਟਤ ਪਿੰਗੁਰੀਆ, ਆਰਤ ਅਰਥ ਦੁਖੀ, ਪਿੰਗੁਰੀਆ ਰਥੇ ਪਿੰਗਲਾ, ਮੇਰੀਆਂ ਲੱਤਾਂ ਕੋਈ ਨਹੀਂ, ਹੇ ਬਾਹਾਂ ਦੀ ਤਾਕਤ ਵਾਲਿਆ ਮੇਰੀਆਂ ਲੱਤਾਂ ਕੋਈ ਨਹੀਂ, ਮੈਂ ਪਿੰਗਲਾ ਹਾਂ, ਮੈਂ ਆਪਣੇ ਆਪ ਨੂੰ ਘਸੀਟ ਕੇ ਲਿਆ ਰਿਹਾ। ਹੁਣ ਜੇ ਤੂੰ ਕਹਿ ਉੱਠ, ਮੈਂ ਨਹੀਂ ਉੱਠ ਸਕਦਾ, ਤੇਰੀਆਂ ਬਾਹਾਂ ਚ ਬੜੀ ਤਾਕਤ ਤੇ ਮੈਨੂੰ ਘਸੀਟਦੇ ਹੋਏ ਉੱਠ ਕੇ ਖੜਿਆ ਕਰਦੇ, ਮੇਰੇ ਅੱਖਾਂ ਵੀ ਚੰਗੀਆਂ ਨਹੀਂ, ਮੇਰੇ ਕੰਨਾਂ ਵਿੱਚ ਸੋਝੀ ਵੀ ਕੋਈ ਨਹੀਂ। ਸੰਗਤ ਜੀ ਇਹੀ ਬੇਨਤੀ ਕਰੀਏ, ਸਤਿਗੁਰੂ ਜੀ ਤੁਸੀਂ ਬਸ ਕਿਰਪਾ ਹੀ ਦੇ ਦਿਓ, ਕਿਉਂਕਿ ਕਿਰਪਾ ਵਿੱਚ ਫਿਰ ਸਾਰੇ ਲੰਘ ਜਾਂਦੇ ਆ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ। ਵੇਖੋ ਕਿਰਪਾ ਚ ਗੁਣ ਥੋੜਾ ਜਿਹਾ ਗੁਣਾਂ ਨਾਲ ਮਿਲਦੀ, ਸਭ ਨੂੰ ਮਿਲ ਜਾਂਦੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ, ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗੱਤ ਇਹੀ। ਇੰਨੀਆਂ ਕੋਈ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਿਓ। ਮੇਰੇ ਮਾਨਸੀ ਅੱਜ ਪਹਿਲਾ ਦਿਨ ਹੈ, ਆਪਨੇ ਸੰਗਤ ਨੇ ਬਹੁਤ ਅਸੀਸ ਦਿੱਤੀ, ਆਏ ਹੋ। ਸੰਗਤ ਜੀ ਗੱਲ ਇਹ ਨਹੀਂ ਅਸੀਂ ਘਰਾਂ ਚ ਬਹਿ ਕੇ ਵੀ ਕੈਮਰੇ ਤੇ ਕਥਾ ਕਰ ਸਕਦੇ ਹਾਂ। ਮੈਂ 83 ਦਿਨ ਕਥਾ ਕੀਤੀ ਕੋਵਿਡ ਵਿੱਚ ਘਰ ਜਦੋਂ ਸਾਂ। ਸੱਚੀ ਤੁਹਾਨੂੰ ਦੱਸਾਂ, ਸਭ ਤੋਂ ਵੱਧ ਮੇਰੀ ਸਰੀਰ ਨੂੰ ਉਦੋਂ ਤੰਗ ਹੋਇਆ, ਮੈਂ ਬੋਲੀ ਨਹੀਂ ਸੀ ਜਾਂਦਾ, ਕਿਉਂਕਿ ਸੰਗਤ ਕੇਵਲ ਮੈਂ ਕਿਹਾ ਤੁਹਾਨੂੰ ਇਕੱਠ ਨਹੀਂ, ਸੰਗਤ ਵਿੱਚ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਬਹਿੰਦੇ ਆ ਸਾਹਮਣੇ, ਜਦੋਂ ਕੀਰਤਨੀਆਂ ਕੀਰਤਨ ਕਰਦਾ, ਭਾਈ ਚਤਰ ਸਿੰਘ ਕਹਿੰਦੇ ਹੁੰਦੇ ਸਨ
ਸਿੰਧੀ ਸਾਹਿਬ ਕਹਿੰਦੇ ਕੀਰਤਨੀਆਂ ਕੀਰਤਨ ਕਰੇ, ਉਹਨਾਂ ਨੂੰ ਇਹ ਪੁੱਛਿਆ ਸੀ ਜਵਦੀ ਅਦੁੱਤੀ ਸੰਮੇਲਨ ਸੀ ਨਾ ਜਦੋਂ 91 ਚ, ਤੇ ਉਹ ਪੱਤਰਕਾਰਾਂ ਨੇ ਉਦੋਂ ਇਹੋ ਜਿਹਾ ਮੀਡੀਆ ਨੇ ਸੀ ਇਹ ਪੁੱਛ ਲਿਆ ਭਾਈ ਚਤਰ ਸਿੰਘ ਸਿੰਧੀ ਸੁਣਿਆ ਹੋਣਾ ਤੁਸੀਂ, ਬੜਾ ਮਿੱਠਾ ਕੀਰਤਨ ਕਰਦੇ, ਇਹ ਪੁੱਛਿਆ ਸੀ ਜੀ ਇਹ ਤੁਹਾਡੇ ਕੀਰਤਨ ਚ ਇੰਨੀ ਮਿਠਾਸ ਕਿਉਂ? ਕਹਿੰਦਾ ਮੇਰੇ ਚ ਨਹੀਂ, ਕਹਿੰਦਾ ਕੀਰਤਨ ਕਰਦਿਆਂ ਜਦੋਂ ਕੋਈ ਜੁੜੀ ਹੋਈ ਆਤਮਾ ਉਹਦੀਆਂ ਅੱਖਾਂ ਭਰ ਆਉਣ ਤੇ ਬਸ ਇੰਨੀ ਕਹਿੰਦੇ ਚਤਰ ਸਿੰਘ ਤੇਰਾ ਭਲਾ ਹੋਵੇ, ਬਸ ਇਹ ਚ ਰਸ ਭਰ ਜਾਂਦਾ। ਸੰਗਤ ਜੀ, ਸੰਗਤ ਦਾ ਆਉਣ ਦਾ ਮਤਲਬ ਇਹ ਨਹੀਂ ਕਿ ਡਾਲਰ ਚੋਖੇ ਰੱਖੇ ਜਾਣਗੇ, ਡਾਲਰ ਤਾਂ ਕੱਲਾ ਕੱਲਾ ਬੰਦਾ ਬਹੁਤ ਦੇਰ ਨੂੰ ਤਿਆਰ ਹੁੰਦਾ, ਪਰ ਸੰਗਤ ਵਿਚ ਗੁਰੂ ਵਰਤਦਾ, ਸਤਿਗੁਰੂ ਵਰਤਦਾ। ਦੂਜੀ ਗੱਲ ਮੈਂ ਬੇਨਤੀ ਕਰਾਂਗਾ, ਪ੍ਰਬੰਧਕ ਵੀਰ ਜੀ ਤੁਸੀਂ ਬੈਠੇ ਹੋ, ਵੇਖੋ ਅਸੀਂ ਅਸਤ ਆਪਣੀ ਥਾਂ ਜੀ, ਇਹ ਵਾਹਿਗੁਰੂ ਕਿਰਪਾ ਕਰੇ ਗੁਰਦੁਆਰਾ ਜਿਹੜਾ ਇਹਦੇ ਵਿਚ ਜਿੰਨੀ ਜ਼ਿਆਦਾ ਸੰਗਤ ਹੋਵੇਗੀ, ਜਿੰਨੇ ਜ਼ਿਆਦਾ ਰੂਹਾਨੀ ਪ੍ਰੋਗਰਾਮ ਹੋਣਗੇ। ਹੁਣ ਤੁਸੀਂ ਕਹੋਗੇ ਜੀ ਰੋਜ਼ ਰੂਹਾਨੀ ਹੁੰਦਾ, ਕੀਰਤਨ ਹੁੰਦਾ ਰੋਜ਼, ਕੋਈ ਸ਼ੱਕ ਨਹੀਂ, ਪਰ ਗੁਰੂ ਅਮਰਦਾਸ ਨੇ ਜੋੜ ਮੇਲੇ ਕਿਉਂ ਸ਼ੁਰੂ ਕੀਤੇ ਜੀ? ਗੁਰੂ ਅਮਰਦਾਸ ਨੇ ਸ਼ੁਰੂ ਕੀਤੇ ਨਾ, ਜਦੋਂ ਭਾਈ ਪਾਰੋ ਪਰਮਹੰਸ ਨੇ ਕਿਹਾ ਮਹਾਰਾਜ ਜੀ ਸਾਲ ਚ 2 ਜੋੜ ਮੇਲੇ ਕਰੋ। ਸੰਗਤ ਜੀ, ਦੀਵਾਲੀ ਤਾਂ ਬੰਦੀ ਛੋੜ ਬਾਅਦ ਵਿਚ ਆਇਆ ਨਾ ਜੀ ਇਸ਼ਤਿਹਾਰ, ਪਰ ਵਿਸਾਖੀ ਦਾ ਜੋੜ ਮੇਲਾ ਤੇ ਦੀਵਾਲੀ ਦਾ ਜੋੜ ਮੇਲਾ ਧੰਨ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ, ਬਾਅਦ ਵਿਚ ਇਹ ਸਰਬੱਤ ਖਾਲਸਾ ਬਣਿਆ। ਕਿਉਂ ਇਹ ਸ਼ੁਰੂ ਕੀਤਾ? ਤੇ ਤੁਹਾਨੂੰ ਪਤਾ ਆਪਾਂ ਸਾਰੇ ਕਿਰਸਾਨੀ ਤੇ ਖੇਤੀ ਤੇ ਨਿਰਭਰ ਸਾਂ ਜੀ, ਵਿਸਾਖ ਦੇ ਮਹੀਨੇ ਵਿਚ ਅਜੇ ਵਾਢੀ ਨਹੀਂ ਸੀ ਪੈਂਦੀ ਕਣਕ ਨੂੰ, ਹੁਣ ਤਾਂ ਚਲੋ ਵਿਸਾਖ ਤੱਕ ਸਾਰੇ ਖੇਤ ਸਿਰੇ ਲੱਗ ਜਾਂਦੇ, ਬੀਜ ਇਹੋ ਜਿਹਾ ਗਿਆ ਕਣਕਾਂ ਦੇ। ਉਦੋਂ ਵਿਸਾਖ ਵਾਲੇ ਦਿਨ ਸਿਰਫ ਥੋੜੇ ਜਿਹੇ ਸਿੱਟੇ ਤੋੜ ਕੇ ਲਿਆਉਂਦੇ ਸਾਂ ਜੀ, ਪੇਂਡੂ ਸੱਜਣਾ ਨੂੰ ਪਤਾ, ਉਹ ਬੀਬੀਆਂ ਕਹਿਣਾ ਵੀ ਵਿਸਾਖ ਚੜ ਗਿਆ, ਵਿਸਾਖੀ ਆ ਗਈ ਹੈ, ਸਿੱਟੇ ਤੋੜ ਲਿਓ, ਦਾਣੇ ਨਵੇਂ ਕਰਨੇ ਨੇ, ਉਹ 500 ਸਿੱਟੇ ਤੋੜ ਕੇ ਲਿਆਉਣੇ। ਅਜੇ ਉਦੋਂ ਬਾਅਦ ਫਿਰ ਗਰਮੀ ਪੈਣੀ, ਕਣਕ ਪੱਕਣੀ, ਫਿਰ ਫਲੇ ਹੁੰਦੇ ਸਨ, ਵਿਸਾਖ ਨੂੰ ਵਿਹਲੇ ਹੁੰਦੇ ਸਨ, ਮੌਸਮ ਚੰਗਾ ਸੀ, ਕਿਉਂਕਿ ਵਿਸਾਖ ਦਾ ਮਹੀਨਾ ਗੁਰਬਾਣੀ ਨੇ ਅੱਧਾ ਬਸੰਤ ਦਾ ਮੰਨਿਆ, ਚੇਤ ਦਾ ਪੂਰਾ ਮਹੀਨਾ ਤੇ ਵਿਸਾਖ ਦਾ ਅੱਧਾ ਮਹੀਨਾ, ਇਹ ਡੇਢ ਮਹੀਨਾ, ਚਲੋ 2 ਮਹੀਨੇ ਗੁਰਬਾਣੀ ਨੇ ਮੰਨ ਲਿਆ। ਚੇਤ ਵਿਸਾਖ ਜਿਹੜਾ ਉਹ ਬਸੰਤ ਹੈ, ਮਾਘ ਫੱਗਣ ਆਪਾਂ ਪੜ੍ਹਨੇ ਜੋ ਠੀਕ ਹੈ, ਦਰਬਾਰ ਸਾਹਿਬ ਕੀਰਤਨ ਹੁੰਦਾ, ਸਾਨੂੰ ਕੋਈ ਸ਼ੱਕ ਨਹੀਂ ਜੀ, ਅਸੀਂ ਮੱਥੇ ਟੇਕਨੇ ਆ, ਪਰ ਰੁੱਤ ਦੇ ਮੁਤਾਬਕ ਭਾਰਤ ਵਿਚ ਚੇਤ ਤੇ ਵਿਸਾਖ ਹੀ ਬਸੰਤਕ ਹੈ। ਤੇ ਜਿਹੜੀ ਦੀਵਾਲੀ ਹੁੰਦੀ ਸੀ, ਕੱਤਕ ਦੇ ਮਹੀਨੇ ਦੇ ਝੋਨਾ ਪੱਕਾ ਨਹੀਂ ਸੀ ਹੁੰਦਾ, ਉਹ 2 ਇਕੱਠ ਹੁੰਦੇ ਸਨ। ਦੇਖੋ ਗੁਰਦੁਆਰਿਆਂ ਵਿਚ, ਮੈਂ ਅੱਜ ਵੀ ਭਾਈ ਰਜਿੰਦਰ ਸਿੰਘ ਨਾਲ ਗੱਲ ਕਰ ਰਿਹਾ ਸਾਂ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਸਾਲਾਨਾ ਸਮਾਗਮ ਰੂਹਾਨੀ ਰੱਖੇ ਗਏ, ਮੈਂ ਜਾਣਾ ਉਹਨਾਂ ਨਿਊਜ਼ੀਲੈਂਡ ਹਰ ਸਾਲ ਜੁਲਾਈ ਚ, ਪਹਿਲਾਂ ਉਹ ਪ੍ਰੋਗਰਾਮ ਕਰਦੇ ਸਨ ਜੀ, ਇਹ ਨਾਲੇ ਖੇਡਾਂ ਹੋਣੀਆਂ ਕਬੱਡੀ ਦੀਆਂ, ਨਾਲੇ ਭਾਈ ਸਾਹਿਬ ਆਏ, ਉਹਦੇ ਬੰਦੇ ਕਬੱਡੀ ਵਾਲੇ ਵੇਖ ਹੀ ਜਾਂਦੇ ਕਦੋਂ ਕਥਾ ਮੁੱਕੇਗੀ। ਉਦੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਇਹ ਦੂਚੀਤੀ ਜੇ ਤੁਹਾਡਾ ਸਮਾਗਮ, ਇਹ ਕਬੱਡੀ ਵਾਲੇ ਅੱਧੇ ਆਉਂਦੇ ਆ, ਅੱਧੇ ਕਦਾ ਲਿਆਉਂਦੇ ਆ, ਉਹ ਮੈਂ ਬੰਦ ਕਰਤਾ ਉਦੋਂ ਜਾਣਾ ਉੱਥੇ। ਫਿਰ ਜੁਲਾਈ ਚ ਹੁਣ ਜਾਈਦਾ, ਸੰਗਤ ਇੰਨੀ ਹੁੰਦੀ ਹੈ। ਸੰਗਤ ਜੀ, ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਅਸਾਂ ਚਲੇ ਜਾਣਾ, ਤੁਸੀਂ ਚਲੇ ਜਾਣਾ, ਆਹ ਜੋ ਕੁਝ ਬਣਿਆ ਨਾ ਸਤਿਗੁਰਾਂ ਦਾ, ਇਹ ਕੌਮ ਦਾ ਹੈ, ਇਹ ਕੌਮ ਦਾ ਰਹਿਣਾ ਹੈ, ਇਸ ਕਰਕੇ ਸਤਿਗੁਰੂ ਕਰੇ ਇਹ ਗੁਰੂ ਘਰ ਕਦੀ ਭੀੜਾਂ ਕੱਟਣ ਨਾ। ਮੈਂ ਭੀੜ ਸ਼ਬਦ ਵਰਤਿਆ, ਸਾਧ ਸੰਗਤ ਕੀ ਭੀੜ ਜੋ ਪਾਈ, ਇੱਥੋਂ ਤੱਕ ਦਰਬਾਰ ਸਾਹਿਬ ਜਾਂਦੇ ਹਾਂ ਨਾ ਜੀ, 4 ਘੰਟੇ ਤਾਂ ਮਾਮੂਲੀ ਗੱਲ ਹੈ, ਵੀਕਐਂਡ ਤੇ 6-6 ਵੀ ਲੱਗਦੇ ਆ। ਜਦੋਂ ਸੁੱਖ ਆਸਣ ਹੁੰਦਾ ਹੈ, ਅਜੇ ਦਰਵਾਜ਼ਾ ਬੰਦ ਹੁੰਦਾ, ਜਿਹਨੇ ਅੰਮ੍ਰਿਤ ਵੇਲੇ ਮੱਥਾ ਟੇਕਣਾ ਉਦੋਂ ਹੀ ਬਹਿ ਜਾਂਦੇ ਆ। ਤੇ ਮੈਂ ਵੀ ਇੱਕ ਦਿਨ ਸੁਭਾਅਕਿਆਂ ਨੇ ਕਹਿ ਦਿੱਤਾ, ਜੋ ਕਥਾ ਕਰਦੇ ਆ ਜੀ, ਬਾਹਰ ਨਿਕਲੇ, ਮੈਂ ਕਿਹਾ ਵੀ ਕੋਈ ਇਹੋ ਜਿਹਾ ਰਸਤਾ ਚਾਹੀਦਾ ਵੀ ਸੰਗਤ ਮੱਥਾ ਟੇਕ ਲੈ। ਬੜੇ ਗੁਰਮੁਖ ਪਿਆਰੇ ਸਨ, ਉਹ ਕਹਿੰਦੇ ਮਹਾਰਾਜ ਲਿਖ ਕੇ ਦੇ ਗਿਆ ਤੂੰ ਬਦਲ ਸਕਣਾ, ਹਾਸੇ ਨੇ ਮੈਨੂੰ ਬੜਾ ਪਿਆਰ ਕਰਦੇ ਹਨ। ਮੈਂ ਕੀ ਕਹਿੰਦੇ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਸਗਨ ਹੀ ਰਹਿਣੀ ਹੈ। ਇਹ ਗੁਰੂ ਸਾਹਿਬ ਕਿਰਪਾ ਕਰਨ, ਕਦੀ ਗੁਰੂ ਘਰ ਖਾਲੀ ਨਾ ਹੋਣ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਕੱਲ ਤੋਂ ਆਪਾਂ ਭਗਤ ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ, ਇਹ ਆਪਾਂ ਜਿਹੜੇ ਨੇ ਸੰਪੂਰਨ ਕਰਾਂਗੇ, ਯਤਨ ਕਰਾਂਗਾ ਜੀ। ਇੱਥੇ 15 ਦਿਨਾਂ ਜੇ ਸਾਰੇ 2 ਗੁਰੂ ਘਰਾਂ ਸਮਾਪਤ ਹੋਏ। ਸਭ ਦਾ ਧੰਨਵਾਦ ਜੀ, ਬਹੁਤ ਬਹੁਤ ਪ੍ਰਬੰਧਕ ਵੀਰਾਂ ਦਾ, ਸਮੂਹ ਗੁਰਮੁਖ ਪਿਆਰੀ ਸਤਾਪ ਦਾ। ਆਓ ਜੀ ਥੋੜਾ ਜਿਹਾ ਨਾਮ ਜਪ ਲਈਏ, ਸਾਰੇ ਬੋਲਿਓ, ਪਹਿਲਾਂ ਦਾਸ ਬੋਲੇਗਾ, ਜੇ 3 ਹਿੱਸਿਆਂ ਚ ਬੋਲੋ ਤੇ ਬਹੁਤ ਚੰਗਾ, ਕਿਉਂਕਿ ਦੂਰ ਦੂਰ ਆਪਾਂ ਕਾਫੀ ਬੈਠੇ ਹਾਂ ਨਾ ਜੀ, ਇਹ ਸੱਚੀ ਤੁਹਾਨੂੰ ਦੱਸਾਂ, ਦੂਰ ਦੂਰ ਬੈਠਿਆਂ ਵੀ ਕਿਹਦਾ ਕੀਰਤਨ ਦਾ ਰਸ ਨਹੀਂ ਆਉਂਦਾ, ਇਸ ਕਰਕੇ ਥੋੜਾ ਜਿਹਾ ਨੇੜੇ ਹੋ ਕੇ ਆਪਾਂ ਬਹਿ ਜਾਇਆ ਕਰੀਏ ਜੀ, ਬਹੁਤ ਚੰਗਾ ਹੋ ਜਾਏਗਾ ਜੀ।
ਕਰੋ ਕਿਰਪਾ, ਪਹਿਲਾਂ ਮੈਂ ਬੋਲਾਂਗਾ ਫਿਰ ਸਿੰਘੋ ਤੁਸੀਂ, ਤੀਜੇ ਹਿੱਸੇ ਚ ਬੀਬੀਆਂ ਪੈਣਾ, ਸਾਰੇ ਕਿਰਪਾ ਕਰੋ, ਭਾਵ ਇਹ ਬਣਾਓ ਸਮਰੱਥ ਸਤਿਗੁਰੂ, ਭਾਵ ਕੀ ਸਮਰੱਥ ਸਤਿਗੁਰੂ ਦੇ ਚਰਨਾਂ ਚ ਬੈਠੇ ਆ, ਇਸ ਨਾਮ ਵਿਚ ਵੀ ਕਿਰਪਾ ਹੀ ਮੰਗੀ ਹੈ ਮਾਲਕ ਜੀ, ਜੋ ਮੂੰਹ ਚ ਕਿਰਪਾ ਕਰਕੇ ਜਪਾਉਂਦੇ ਹੋ ਇਹ ਚਿੱਤ ਵਿਚ ਆ ਜਾਏ, ਕਰੋ ਜੀ ਕਿਰਪਾ। ਸਤ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਖਤੇ ਫਤਿਹ ਬਿਰਧ ਕੇ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਉਪਰੰਤ ਗੁਰਬਾਣੀ ਵਿਚਾਰ ਕੀਤੀ ਗਈ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਨਿਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਅਨਿਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਹੀ ਅਕਾਲ ਕੇ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ
ਜੋ ਸ਼ਰਧਾ ਕਰ ਸੇਵਦੇ ਗੁਰ ਪਾਰਿ ਉਤਾਰਨ।

0: ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।

तुम दाते ठाकुर प्रतपालक नायक खसम हमारे। निमख निमख तुम ही।

जी की फतेह। सलोक महला दूजा, किस ही कोई कोए,

ਦਿਨ ਹਾਰ ਪ੍ਰਭ ਛੋੜ ਕੈ ਲਾਗ ਹੈ ਅਨ ਸੁਆਏ ਨਾਨਕ ਕਹੁ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਰ ਲੈ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਹੁ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਾਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸੇ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸਦੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੁਤਾਵੈ ਜੋ ਦੀਸੈ ਸੋ ਚਲਨ ਹਾਰ ਲਪਟ ਰਹੇ ਉਹ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੇਹੇ ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਹਿ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੁਵ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸ ਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹੀਰਾ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੈ ਹੈ ਮਿਥਿਆ ਮਨ ਪਰ ਲੋਭ ਲੁਭਾਵੈ ਹੈ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸਲਿਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੀ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋਂ ਗੰਡ ਲਾਵਤ ਜਾਨਨ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਾਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪੇ ਹੈ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਤ ਸਗਲ ਤੇ ਰਹਿਤ ਸਭ ਕਾਸ਼ ਜਾਣੈ ਆਕਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਹੈ ਤਿਸ ਕੋ ਸਿਮਰਤ ਪਰਮਗਤ ਪਾਵਾ ਹੈ ਜਿਹ ਪ੍ਰਸਾਦ ਬਸ ਹੈ ਸੁਖ ਮੰਦਰ ਤਿਸੇ ਧਿਆਈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਡਾਵਾ ਹੈ ਤਿਸ ਹੈ ਤਿਆਗ ਕਤ ਅਵਰ ਲੁਭਾਵਾ ਹੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਾ ਹੈ ਨਾਨਕ ਪਤ ਸੇਤੀ ਕਰ ਜਾਵਾ ਹੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵ ਵਹੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵਾ ਹੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮ ਰਹੋ ਪ੍ਰਭ ਉਚੇ ਜਿਹ ਪ੍ਰਸਾਦ ਭਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਾਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ

ਬਣਤ ਬਣਾਈ, ਉਠਤ ਬੈਠਤ ਸਾਧ ਤੇ ਸਹਿ ਧਿਆਈ, ਤੇ ਸਹਿ ਧਿਆਏ ਜੋ ਏਕ ਅਲਖ ਹੈ, ਇਹਾ ਊਹਾ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਿ, ਗੁਰਪ੍ਰਸਾਦ ਨਾਨਕ ਜਸ ਕਹੈ, ਜਿਹ ਪ੍ਰਸਾਦ ਸੁਣਹਿ ਕਰਨ ਨਾਦ, ਜਿਹ ਪ੍ਰਸਾਦ ਪੇਖ ਹੈ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਾ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮਗਤ ਪਾਵਾ ਹੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵਾ ਹੈ, ਐਸਾ ਪ੍ਰਭ ਤਿਆਗ ਅਵਰਕਤ ਲਾਗਹੋ, ਗੁਰਪ੍ਰਸਾਦ ਨਾਨਕ ਮਨ ਜਾਗਹੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਹੋ ਮੂਲ ਨਾ ਮਨੋਹੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਉ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸਹਿ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵਹਿ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪਾਏ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨ ਕਿਨਹੁ ਲਇਆ, ਜਿਤ ਜਿਤ ਲਾਵਹੋ ਤਿਤ ਲਗ ਹੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ, ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਸਾਧ ਕੈ ਸੰਗ ਬੁਜੈ ਪ੍ਰਭ ਨੀਰਾ, ਸਾਧ ਸੰਗ ਸਭ ਹੂਤਨ ਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ, ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨ ਕਤਹੁ ਤਾਵੈ, ਸਾਧ ਸੰਗ ਅਸ ਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨੇ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਾਨਾਈ, ਸਾਧ ਕੈ ਸੰਗ ਨ ਕਬਹੁ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਅਜਾਰ ਸਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਪੇਟਤ ਹੋ ਤਿੰਨੇ ਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਧਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨਾਉ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਾਟ ਘਾਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਨ ਹੈ, ਜੇਤਾ ਸੁਨ ਹੈ ਤੇਤਾ ਬਖਿਆਨਾ ਹੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ,
ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸੁਧਾ ਕੂ ਖੋਦੈ ਕੂ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੈ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹੇ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਹਿਆ, ਬ੍ਰਹਮ ਗਿਆਨੀ ਸਦਾ ਸਾਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਤਾਵਤ ਬੰਧਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ, ਬ੍ਰਹਮ ਗਿਆਨੀ ਕਹੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕਹੋ ਖੋਜੇ ਮਹੇਸੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦੇ ਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਤਹਨੀ, ਸਲੋਕ ਉਰਤਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਾਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨਾ ਪੇਖੈ ਨੇਤਰ, ਸਾਧਗੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਹ ਨਾਮ ਜਪਾਵੈ, ਨਾਨਕ ਉਹ ਬੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮੰਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੇ ਬਸਾਵੈ,
नानक ऐसा भगवती भगवंत कौ पावै सो पंडित जो मन प्रबोधै राम नाम आत्म में सोधै राम नाम सार रस पीवै उस पंडित कह उपदेश जग जीवै हर की कथा हृदय बसावै सो पंडित फिर जो न आवै वेद पुराण सिमरत बूजै मूल सूखम मैं जाने असथूल चौ वरना कौ दे उपदेश नानक उस पंडित को सदा आदेश बीज मंत्र सर्व को ज्ञान चौ वरना मैं जपै को नाम जो जो जपै तिसकी गत होए साध संग पावै जान कोए कर कृपा अंतर उर तारै पास प्रेत मुगद पात्र को तारै सर्व रोग का औखद नाम कल्याण रूप मंगल गुण गाम काहू जुगत कित न पाइय धर्म नानक तिस मिलै जिस लिखिया तुर कर्म जिसके मन पार ब्रह्म का निवास तिसका नाम सत रामदास आत्म राम तिस नदरी आया दास दसंतन पाए तिन पाया सदा निकट निकट हर जान सो दास दरगह प्रवान अपने दास को आप कृपा करें तिस दास को सब सो जी पर सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सो कहावै तैसा हरख तैसा उस सोग सदा आनंद तह नहीं बेयोग तैसा सुवर्ण तैसी उस माटी तैसा अमृत तैसी बिख खाटी तैसा मान तैसा अभिमान तैसा रंक तैसा राजान जो वरताए साई जुगत नानक ओह पुरख कही है जीवन मुक्त पार ब्रह्म के सगले ठाउ जित जित घर राखे तैसा तिन नाउ आपे करण करावण जोग प्रभ पावै सोई फुन होग पसरेउ आप होए आनत तरंग लखे न जाहे पार ब्रह्म के रंग जैसी मत दे तैसा प्रगास पार ब्रह्म करता अभिनाश सदा सदा सदा दयाल सिमर सिमर नानक पय निहाल सलूक उस्तत करहे अनेक जन अंत न पारावार नानक रचना प्रभ रची बहुविध अनक प्रकार अष्टपति कई कोट होए पुजारी कई कोट आचार व्यवहारी कई कोट पै तीर्थवासी कई कोट बन भ्रम है उदासी कई कोट वेद के स्रोते कई कोट तपीसर होते कई कोट आत्म ध्यान धार है कई कोट कब का विचार है कई कोट नवतन नाम त्यावह है नानक करते का अंत न पावह है कई कोट पहे अभिमानी कई कोट अंध अज्ञानी कई कोट किरपन कठोर कई कोट अपेग आत्म ने कोर कई कोट पर दर्भ को हिरा कई कोट पर दुख न कर कई कोट माया शरम माहे कई कोट प्रदेश प्रमाहे जित जित लाव हो तित तित लगना नानक करते की जाने करता रचना कई कोट सिद्ध जति जोगी कई कोट राजे रास भोगी कई कोट पंखी सर्प उपाय कई कोट पाथर बिरख निपजाए कई कोट पवन पाणी बैसंत्र कई कोट देश भू मंडल कई कोट ससियर सूर नखियत्र कई कोट देव दानव इंद्र सिर शत्र सगल समगरी अपने सूत तारै नानक जिस जिस भावै तिस तिस ने सतारै कई कोट राजस तामस सातक कई कोट वेद पुराण सिमरत अर्थशास्त्र कई कोट किए रतन समुंद कई कोट नाना प्रकार जंत कई कोट किए चैर जीवे कई कोट गिरी मेर सुवर्ण थीवे कई कोट जख्या किन्नर पिशाच कई कोट भूत प्रेत सुकर मृगाच सब ते नेरा सब हुते दूर नानक आप अलिपत रहया भरपूर कई कोट पाताल के वासी कई कोट नरक सुर्ग निवासी कई कोट जन्म है जीवा है मरा कई कोट बहुजोने फेरा है कई कोट बैठत ही खाहे कई कोट का लह थक पाहे कई कोट किए तनवंत कई कोट माया मह चिंत जह जह पाणा तह तह राखे नानक सब किश प्रभ कै हाथे कई कोट पह बैरागी राम नाम संग तिन लिव लागी कई कोट प्रभ कौ खोजंते आत्म में पार ब्रह्म लहंते
कई कोट प्रभ कौ खो जनते आत्म मह पार ब्रह्म लहंते कई कोट दर्शन प्रभ प्यास तिन कौ मिलियो प्रभ अविनाश कई कोट मंगे सत संग पार ब्रह्म तिन लागा रंग जिन कौ हुए आप सुप्रसन्न नानक ते जान सदा धन धन कई कोट खाणी अरखंड कई कोट आकाश ब्रह्मांड कई कोट हुए अवतार कई जुगत कीनो बिस्थार कई बार पसरियो पसार सदा सदा एक एक अंकार कई कोट कीने बह भांत प्रभ ते हुए प्रभ माहे समात ताका अंत न जाने कोए आपे आप नानक प्रभ सोए कई कोट पार ब्रह्म के दास तिन होवता तुम प्रगास कई कोट तात के बेते सदा निहार है एको नेत्रे कई कोट नाम रस पीवा है अमर पै साध साध ही जीवा है कई कोट नाम गुण गावा है आत्म रस सुख सह समावा है अपने जन को सा सा सुमारे नानक वे परमेश्वर के प्यारे सलोक करण कारण प्रभ एक है दूसर नाही कोय नानक तिस बलहारण है जल थल महियल सोए अष्टपदी कारण करावन करने जोग जो तिस भावे सोई होग खिन मह थापू थापन हारा अंत नहीं किश पारा वारा हुक्मे तार अतार रहावै हुक्मे उपजै हुक्म समावै हुक्मे ऊच नीच व्यवहार हुक्मे अनक रंग प्रकार कर कर देखे अपनी वड्याई नानक सब में रया समाई प्रभ भावै मनुख गत पावै प्रभ भावै ता पाथर तरावै प्रभ भावै बिन शास्त्री राखै प्रभ भावै ता हर गुण भाखै प्रभ भावै ता पतत उधारै आप करै आपन विचारै दोहां सरिया का आप स्वामी खिलै बिकसै अंतर जामी जो भावै सो कार करावै नानक दृष्टि अवरना आवै कहो मनुख ते क्या होए आवै जो तिस भावै सोई करावै इसके हाथ होए ता सब किश ले जो तिस भावै सोई करे अन जानत बिख्या मै रचै जे जानत अपन आप बचै पर मैं भूला दै दिस तावै निमुख माहे चार कुंट फिर आवै कर किरपा जिसे अपनी भगत दे नानक ते जान नाम मिले खिन महनीच कीट कौ राज पार ब्रह्म गरीब निवाज जा का दृष्ट कछु न आवै तिस तत्काल दह दिस प्रगट आवै जा कौ अपने करै बख्सीस ताका लेखा न गनै जगदीस जियो पिंड सब तिस की रास घट घट पूरन ब्रह्म प्रगाश अपनी बणत आप बनाई नानक जीवै देख बढ़ाई इसका बल नाही इस हाथ करण करावन सर्ब को नाथ आज्ञाकारी बपूरा जियो जो तिस भावै सोई फुन थियो कबहू ऊच नीच मैं बसै कबहू सोग हर करंग हसै कबहू नेंद चेंद व्यवहार कबहू ऊप आकाश पयाल कबहू बेता ब्रह्म विचार नानक आप मिलावन हार कबहू निरत करे बहु पहांत कबहू सोए रहे दिन रात कबहू महाक्रोध बिकराल कबहू सर्ब की हो तरवाल कबहू होए बह बड़ राजा कबहू पेखारी नीच का साजा कबहू आप कीरत मह आवै कबहू भला भला कहावै ज्यों प्रभ राखै तिवही रहै गुरप्रसाद नानक सच कहै कबहू होए पंडित करे बखियान कबहू मोन धारी लावै ध्यान कबहू तट तीरथ इसनान कबहू सिद्ध साधक मुख ज्ञान कबहू कीट हस्त पतंग होए जिया अनेक जोन भरमै परमिया नाना रूप ज्यों स्वांगी दिखावै ज्यों प्रभ भावै तिवै नचावै ज्यो तिस भावै सोई होए नानक दूजा अवर न कोए कबहू साध संगत ए पावै उस अस्थान ते बहुर न आवै अंतर होए ज्ञान प्रगाश उस अस्थान का नहीं विनाश मान तान नाम रते कुरंग सदा बस है पार ब्रह्म कै संग ज्यों जल में जल आए खटाना त्यों ज्योति संग ज्योत समाना मिट गए गवन पाए विश्राम नानक प्रभ कै सद कुरबान सलोक सुखी बसै मसकीनिया आप निवार तले बड़े बड़े अहंकारिया नानक गर्भ गले अष्टपदी जिसका अंतर राज अभिमान सो नरक पाती होवत सुवान जो जाने मैं जो बनवंत सो होवत बिष्टा का जंत आपस को कर्मवंत कहावै जन्म मरै बहु जोन परम हवै
ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤਿਰਨ ਸਮਾਨ ਕਛ ਸੰਗ ਨਾ ਜਾਵੈ। ਬਹੁ ਲਸਕਰ ਮਾਨ ਖੂਪਰ ਕਰਿਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ। ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ। ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੈ ਹੋਂ ਤਾਰੇ, ਸ਼ਰਮ ਪਾਵੇ ਸਗਲੇ ਬਿਰ ਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਾਵੈ। ਆਪ ਸਕਾਓ ਜੋ ਭਲਾ ਕਹਾਵੈ, ਕਿਸ ਹੈ ਭਲਾਈ ਨਿਕਟ ਨਾ ਆਵੈ। ਸਰਬ ਕਿਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਹੀਂ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਸਹਿਸ ਖਟੇ ਲਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤਾਵੈ। ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ। ਸੁਪਨ ਮਨੋਰਥ ਬ੍ਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ। ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ। ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ। ਇਸਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਆਪੇ ਆਪ ਆਪ ਪ੍ਰਭ ਸੋਏ, ਜੋ ਕੇ ਸ਼ਕੀਨੋ ਸੋ ਆਪਣੇ ਰੰਗ। ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਿਵੇਕ। ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ। ਨਾਨਕ ਸਦ ਹੀ ਰਿਆ ਸਮਾਏ, ਆਪ ਉਪਦੇਸੈ ਸਮਝੈ ਆਪ। ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਬਿਸਥਾਰ। ਸਭ ਕਾਸ਼ ਉਸ ਕਾ ਉਹ ਕਰਨੇ ਹਾਰ, ਉਸ ਤੇ ਭਿਨ ਕਹੋ ਕਿਛੁ ਹੋਏ। ਥਾਨ ਥਨੰਤਰ ਏਕੈ ਸੋਏ, ਆਪੋ ਨੇ ਚਾਲੇ ਤੋ ਆਪ ਕਰਨੇ ਹਾਰ। ਕੌਤਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ। ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ। ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ। ਕੋਟ ਮਧੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ। ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ। ਘਟ ਘਟ ਸੁਨੇ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ। ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ। ਬਹੁਰੁ ਬਹੁਰੁ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰਜਾ ਕਟੈ। ਸੰਤ ਕੈ ਦੁਖਨ ਜਮਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮਿਲੀਨ, ਸੰਤ ਕੈ ਦੁਖਨ ਸੋ ਬਾਤੇ ਹੀਨ। ਸੰਤ ਕੇ ਹੱਥੇ ਕੋ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ। ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੇ ਦੁਖਨ ਕਾਗ ਜਿਉ ਲਵੈ। ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਈ ਪੀ ਗਤ ਪਾਹੇ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮਹਿ ਦੁਖ, ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ। ਸੰਤ ਕੇ ਦੁਖੀ ਕਉ ਡਾਨ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ। ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
संत का दुखी जन मै मराए, संत की दुख न सुख ते तराए, संत के दुखी को नाही ठाऊ, नानक संत पावे तन लय मिलाए। संत का दुखी अद बीच ते टूटे, संत का दुखी कतै काज न पहुचै, संत के दुखी को उदयान प्रमाइए, संत का दुखी उजड़ पाइए। संत का दुखी अंतर ते थोथा, ज्यो सास बिना मेरे तक की लोथा, संत के दुखी की जड़ किश नाहे, अपन बीज आपे ही खाहे। संत के दुखी को अवर न रखन हार, नानक संत पावै ता लै उबार। संत का दुखी ओ बिल लाए, ज्यो जल बिहुन मछली तड़फड़ाए, संत का दुखी भूखा नहीं राजे, ज्यो पावक ईधन नहीं त्रापै, संत का दुखी छुटे केला, ज्यो बुआड़ ते लखीत माहे दोहेला। संत का दुखी धर्म ते रहत, संत का दुखी सद मिथ्या कहत, किरत निंदक का तुर ही पया, नानक जो तिस पावे सोई थिया। संत का दुखी बिगड़ रूप होए जाए, संत के दुखी को दरगाह मिले सजाए। संत का दुखी सदा सहकाइए, संत का दुखी ना मरे ना जीवाइए, संत के दुखी की पूजा ना आसा, संत का दुखी उठ जले निराशा। संत का दुख न त्रष्टै कोई, जैसा पावे तैसा कोई होए, पाया किरत न मिटै कोई, नानक जाने सच्चा सोए। सब घट तिस कियो करने हार, तिस सदा सदा तिस को नमस्कार, प्रभु की उस्तत करहो दिन रात, तिस हते आवो सास गिरास। सब काशु वरतै, तिसका किया जैसा करे तैसा कोठिया, अपना खेल आप करने हार, दूसर कौन कहे विचार, जिसनो कृपा करे तिस आपन नाम दे, बड़ भागी नानक जान से सलोक, तजहु सियानप सुरजनौ, सिमरहो हर हर राय, एक आस हर मन रखाओ, नानक दुख परम पौ जाए। अष्टपति मानुक की टेक बिरती, सब जान देवन को एक भगवान, जिसके दिया रहे अगहाय, बौरना तृष्णा लाग आए, मार रख है एक आप, मानुक कह किश नाही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागे कोए, उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिन सब संग, चरण चलो मार्ग गोबिंद, मिट है पाप जपिए हर बिंद, कर हर कर्म कर्म श्रवण हर कथा, हर दरगह नानक उजल मथा। बड़ भागी ते जन जग माहे, सदा सदा हर के गुण गाहे, राम नाम जो करहे विचार, से तनवंत गनी संसार, मान तन मुख बोले हर मुखी, सदा सदा जानो ते सुखी, एको एक एक बशाने, ए तो तकियो सो जी जाने, नाम संग जिसका मन मानिया, नानक तिन्हें निरंजन जानिया। गुर प्रसाद अपन आप सुजै, तिसकी जानो तृष्णा बुझै, साध संग हर हर जस कहत, सर्व रोग त्यो हर जन रहत, आन दिन कीर्तन केवल बखियान, ग्रस्त में सोई निर्वाण, एक ऊपर जिस जन की आसा, तिसकी कटिया जम की फासा, पार ब्रह्म की जिस मन भूख, नानक तिस न लागे दुख, जिसको हर प्रभ मन चित आवै, सो संत सुहेला नहीं डुलावै, जिस प्रभ अपना कृपा करे, सो सेवक कहो किस ते डरे, जैसा सा तैसा दृष्टाया, अपने कार्य में आप समाया, सोदत सोदत सोदत सीजिया, गुरु प्रसाद तत सब बूझिया, जब देखाओ तब सब किश मूल, नानक सो सूखम सोईया सूल, नह किछ जन्मै नह किछ मरै, आपन चलत आप ही करै, आवन जावन दृष्ट अन दृष्ट, आज्ञाकारी तारी सब श्रेष्ठ, आपे आप सगल मह आप, अनक जुगत राच थाप थाप, अविनाशी नाही किश खंड, धारण धार रहो ब्रह्मांड, अलख अपेव पुरख प्रताप, आप जपाए त नानक जाप, जिन प्रभ जाता सो सुभावंत, सगल संसार उदरै तिन मंत, प्रभ के सेवक सगल उद्धारण, प्रभ के सेवक दुख बिसारण, आपे मेलै कृपाल, गुरु का शब्द जप पहे निहाल, उनकी सेवा सोई लागै, जिसनु कृपा करै बड़ पागै, नाम जपत पावै विश्राम, नानक तिन पुरख को उत्तम करमान, जो किश करे सो प्रभ कै रंग, सदा सदा बसे हर संग, सह सुभाए होए सो होए, करने हार पछाणे सोए, प्रभ का किया जन मीठ लगाना, जैसा सा तैसा दृष्टाना, जिस ते उपजे तिस माहे समाए, ओए सुख निदान उन्हों बनाए,
आप सको आप दिनो मान नानक प्रभ जन एको जान सलोक सर्व कला भरपूर प्रभ बिरथा जानन हार जाके सिमरन उदरिय नानक तिस बलहार अष्टपदी टूटे गांडन हार गोपाल सर्व जिया पे प्रतपाल सगल की चिंता जिस मन माहे तिसते बृथा कोई नाहे रे मन मेरे सदा हर जाप अबे नासी प्रभ आपे आप अबिनासी प्रभ आपे आप आपन किया कशु न होए जे सौ प्राणी लोचै कोए तिस बिन नाही तेरै किश काम गत नानक जापो एक हर नाम रूपवंत होए नाही मोहै प्रभ की जोत सकल घट सोहै धनवंता होए क्या को गर्भै जा सब किश तिसका दिया दरबै अत सूरा जे को कहावै प्रभ की कला बिना कहता वै जे को होए बहाय दातार तिस दिन हर जाने गवार जिस गुर प्रसाद टूटे टूटै हों रोग नानक सो जान सदा रोग ज्यो मंदर को थम है थमन त्यों गुर का शब्द मन है अस थमन ज्यो पाखान नाव चढ़ तरै प्राणी गुर चरण लगत निस तरै ज्यो अंधकार दीपक प्रगास गुर दर्शन देख मन होए विगास ज्यो महा उद्यान मह मार्ग पावे त्यों साधु संग मेल ज्योत प्रगटावे तिन संतन की बादशाहो तूर नानक की हर लोचा पूर मन मूरख काहे बिल लाइय पूर्व लिखे का लिखिया पाईय दुख सुख प्रभ दे वनहार अवर त्याग तू तिस है चितार जो काश कर सोई सुख मान भूला काहे फिरे आ जान कौन बस आई तेरे संग लपट रहे ओ रस लोभी पतंग राम नाम जप हृदय माहे नानक बात से ती घर जाहे जिस वखर को लैन तू आया राम नाम संतन घर पाया तज अभिमान लेहो मन मोल राम नाम हृदय मै तोल लाद खेप संत संग चाल अवर त्याग बिखिया जंजाल धन धन कहे सब कोए मुख उजल हर दर गाहे सोए एहो वापार विरला वापार है नानक ताकै सदबलहार है चरण साध के तोहे तोहे पियो अर्प साध काओ अपना जियो साध की तूर करो इशनान साधु पर जाइए कुर्बान साध सेवा वड भागी पाई है साधु संग हर कीर्तन गाई है अनेक बिघन ते साधु राख है हर गुण गाए अमृत रस चख है ओट गही संत है दर आया सर्व सुख नानक तेह पाया मिर तक काओ जीवालनहार भूखे काओ देवत आधार सर्व निधान जाकी दृष्टि माहे प्रभु लिखे का लहना पाहे सब किश तिस का ओ करने जोग तिस बिन दूसर हुआ ना होग जप जान सदा सदा दिन रहनी सब ते ऊच निर्मल ए करनी कर कृपा जिसको नाम दिया नानक सो जान निर्मल थिया जाकै मन गुर की प्रतीत तिस जन आवै हर प्रभ चीत भगत भगत सुनिए ते होलोए जाकै हृदय इकु होए सच करनी सच ताकी रहत सच हृदय सतमुख कहत सची दृष्ट साचा आकार सच वरतै साचा पासार पार ब्रह्म जिन सच कर जाता नानक सो जान सच समाता सलोक रूप नारेख नारंग केशो त्रेहो गुण ते प्रभ भिन्न तिसै बुझाए नानका जिस होवै सो प्रसन्न अष्टपदी अबिनासी प्रभ मन मह राख मानुख की तू प्रीत्याग तिसते पर नाही किश कोए सर्व निरंतर एको सोए आपे बिना आपे दाना गहर गंभीर गहीर सो जाना पार ब्रह्म परमेश्वर गोविंद कृपा निधान दयाल बख्शंद साध तेरे की चरणी पाओ नानक कै मान एहो अनराओ मनसा पूर्ण सरना जोग जो कर पाया सोई होग हरन भरन जाका नेत्र फोर तिसका मंत्र न जानै होर आनंद रूप मंगल सद जाकै सर्व थोक सुनिए कर ताकै राज मैं राज जोग मैं जोगी
तप मैं तपीसर गृहस्थ मह भोगी त्याए त्याए भगत है सुख पाया नानक तिस पुरख का किनै अंत न पाया जाकी लीला की मित नाहे सगल देव हारे अवगाहे पिता का जन्म के जाने पूत सगल परोई अपने सूत सुमत ज्ञान तिहन जिन दे जन दास नाम त्यावै है से तेहु गुण में जाको परमाए जन्म मरै फिरावै जाए ऊच नीच तिसके असथान जैसा जनावै तैसा नानक जान नाना रूप नाना जाके रंग नाना पेख कराए एक रंग नाना वेद कीनो बिसथार प्रभ अविनाशी एकंकार नाना चलित करे खिन माहे पूर रहयो पूर्ण सब ठाए नाना वेद कर बनत बनाई अपनी कीमत आपे पाई सब घट तिसके सब तिसके ठाओ जप जप जीवै नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आकाश पताल नाम के तारे सगल आकार नाम के तारे पुरियां सब भवन नाम कै संग उदरे सुन श्रवन कर कृपा जिसे अपने नाम लाए नानक चौथे पद मैं सो जान गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पात सत करणी निर्मल निर्मली जिस सहै बुझाए ते सहै सब भली सत नाम प्रभ का सुख दाई विश्वास सत नानक गुर ते पाई सत बचन सत उपदेश सत ते जन जाके हृदय प्रवेश सत निरत बूझै जे कोए नाम जपत ताकि गत होए आप सत किया सब सत आपे जाने अपनी मित गत जिसकी श्रेष्ठ सो करने हार आवर ना बूझ करत विचार करते की मित ना जाने किया नानक जो तिस पावे सो वर्तिया बिसमन बिसम पहे बिसमाद जिन भी बूझिया तिसाया स्वाद प्रभ कै रंग राज जन रहे गुर कै बचन पदार्थ लहे ओए दाते दुख काटन हार जाकै संग तरै संसार जन का सेवक सुवड पागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है पिह सच नानक होसी पिह सच अष्टपदी चरण सत सत परसन हार पूजा सत सत सेवदार दर्शन सत सत पेखन हार नाम सत सत ध्यावन हार आप सत सत सब तारी आपे गुण कारी शब्द सत सत प्रभ बकता सुरत सत सत जस सुनता भुजन हार कौ सत सब होए नानक सत सत प्रभ सोए सत स्वरूप हृदय जिन मानिया करण करावन तिन मूल पछानिया जाकै हृदय विश्वास प्रभ आया तत ज्ञान तिस मन प्रगटाया भय ते निरपौ होए बसाना जिस ते उपजिया तिस माहे समाना बस्त माहे ले बस्त गडाई ता कौ भिन न कहना जाई बूझे बूझन हार बबे को नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जाने संग प्रभ का सेवक नाम कै रंग सेवक को प्रभ पालन हारा सेवक की रखे निरंकारा सो सेवक जिस दया प्रभ तारै नानक सो सेवक सा सा सुमारै अपने जन का पर्दा ढाक है अपने सेवक की सर पर रख है अपने दास को देवडाई अपने सेवक को नाम जपाई अपने सेवक की आप पत रख है ताकि गत में तो कोई ना लख है प्रभ के सेवक काओ को ना पहुंचाए प्रभ के सेवक ऊंच ते ऊंचे
जो प्रभ अपनी सेवा लाया नानक सो सेवक दै दिस प्रगटाया निकी कीरी मैं कल रख है भासम कर लस्कर कोट लख है जिसका शासन कढ़त आप ताको रखत देख हाथ मानस जतन करत बहु भांत तिसके करतब बिरते जात मार न रख है अवर न कोए सर्व जिया का रखा सोए काहे सोज कर है रे प्राणी जप नानक प्रभ अलख वेडाणी बारंबार बार प्रभ जपी है पी अमृत ए मान तान त्रपी है नाम रतन जिन गुरुमुख पाया तिस किसी अवर नाही दृष्टाया नाम तान नमो रूप रंग नमो सुख हरे नाम का संग नाम रस जो जान त्रिपताने पूर मन तन नामे नाम समाने उठत बैठत सोवत नाम कहो नानक जन कै सद काम बोलो जस जिहबा दिन रात प्रभ अपने जन कीनी दात करह भगत आत्म कै चाए प्रभ अपने सिंह रहे समाए जो हुआ होवत सो जानै प्रभ अपने का हुक्म पछानै तिसकी महिमा कौन बखानौ तिसका गुण कह एक न जानौ आठ पहर प्रभ सह हजूरे कहो नानक से जन पूरे मन मेरे तिन की ओट ले मन तन अपना तिन जान दे जिन जन अपना प्रभु प्रशाता सो जन सर्व थोक का दाता तिसकी शरण सर्व सुख पावे तिसके दर्श सब पाप मिटावे अवर सियानप सगले शाड तिस जन की तू सेवा लाग आवन जाना होवी तेरा नानक तिस जन कै नानक तिस जन के पूजो सद पैरा सलोक सत पुरख जिन जानिया सात गुर तिसका नाओ तिसकै संग सिख उदरै नानक हर गुण गाओ अष्टपदी सतगुरु सिख की करै प्रतपाल सेवक को गुर सदा दयाल सिख की गुर दुरमत मल हिरै गुर बचनी हर नाम उच्चरै सतगुरु सिख के बंधन काटै गुर का सिख विकार ते हटै सतगुरु सिख को नाम तन दे गुर का सिख वडभागी हे सतगुरु सिख का हलत पलत सवारै नानक सतगुरु सिख को जी नाल समारै गुर के ग्रह सेवक जोरा है गुर की आज्ञा मन में सा है आपस कहो कर कश न जनावै हर हर नाम हृदय सद त्यावै मन बेचै सत गुर कै पास तिस सेवक के कार्य रास सेवा करत होए नेह कामी तिस कहो होत प्राप्त स्वामी अपनी कृपा जिस आप करे नानक सो सेवक गुर की मत ले बीस बिस्वे गुर का मन मान सो सेवक परमेश्वर की गत जाने सो सत गुर जिस हृदय हर नाओ अनेक बार गुर को बल जाओ सर्व निधान जी का दाता आठ पहर पार ब्रह्म रंग राता ब्रह्म मैं जन जन मह पार ब्रह्म एक आप नहीं कश परम सह सियानप लया न जाइये नानक ऐसा गुर वडभागी पाइये सफल दर्शन पेखत पुनीत परसत जरन गत निर्मल रीत पेटत संग राम गुण रवे पार ब्रह्म की दरगा गवे सुन कर बचन करन आघाने मन संतोक आत्म पतियाने पूरा गुर अख्याओ जाका मंत्र अमृत दृष्ट भेख है होए संत गुण बेअंत कीमत नहीं पाए नानक जिस पावे तिस लय मिलाए जिहबा एक उस्तत अनेक सत पुरख पूरन बबेक काहू बोल न पहुचत प्राणी अगम अगोचर प्रभ निर्बानी निराहार निर्वैर सुखदाई ताकि कीमत किने न पाई अनक भगत बंधन नित करै चरण कमल हिरदय सिमरा है सत बलहारी सतगुर अपने नानक जिस प्रसाद ऐसा प्रभ जपने एहो हार रस पावै जन कोए अमृत पीवै अमर सो होए उस पुरख का नाही कदे विनाश जा कै मान प्रगटे गुण तास आठ पैर हर का नाम ले सच उपदेश सेवक कौ दे मोह माया कै संग न लेप मन मह रख हर हर एक अंधकार दीपक प्रगासे नानक भरम मोह दुख तह तिनासे
ਤਪਤ ਮਾਹੇ ਠਾਡ ਵਰਤਾਈ, ਆਨੰਦ ਭਾਇਆ ਦੁੱਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਤਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਤਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਬਿਸਾਰੋ, ਚਰਨ ਕਮਲ ਰਿਦ ਮੈਂ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਾਹ ਹੋ ਨਾਮ ਹਰ ਵਥ, ਇਹੋ ਧਨ ਸਾਂਚਾ ਹੋ, ਹੋ ਵਾਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾ ਵਹਿ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕਉ ਨਿਤ ਬਾਛਾ ਹੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਾਜ ਹਰ ਕੀ ਸਰਨੀ, ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰਿ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੋਧ ਦਹੋ ਹਰ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ, ਤਾ ਕਉ ਬਿਘਨ ਨ ਲਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੂ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕੂ ਭਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰਹੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਬ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾਮ ਬਿਸਾਰ ਨਾਨਕ ਪਸ਼ੁਤਾਨਾ, ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੂ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕੇਲ ਬੇਖ ਜਾਹੇ, ਆਪ ਜਪ ਹੋ ਅਵਰਾ ਨਾਮ ਜਪਾ ਵਹੋ, ਸੁਨਤ ਕਹਿਤ ਰਹਿਤ ਗਤ ਪਾ ਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾ ਵਾਹਿ ਸੱਚ ਤਨਾ, ਹਰ ਪੂੰਜੀ ਸਾਂਚ ਕਰੋ ਬਿਵਹਾਰ, ਇਹਾਂ ਸੁਖ ਦਰਗਾ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਆਪ, ਅਨਕ ਬਿਸਥਾਰ ਏਕ ਤੇ ਪਹੇ ਏਕ ਆਰਾਧ, ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ,
ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵਹੁ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਣ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨ ਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਉ ਵਹੋ ਆਪ ਜਪ ਹੋ ਅਵਰਹ ਨਾਮ ਜਪਾ ਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਖਸ਼ਾਂਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏਕਾਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਪੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰ ਕਸੂਗ ਕਹੋ ਕਿਸ ਹੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇਵ ਸਕਤ ਕਹੋ ਕੇ ਤਠਾਏ
जब आप ही आप अपनी जोत धर है तब कवन निडर कवन कत डर आप न चले तो आप करने हार नानक ठाकुर अगम अपार अभिनाशी सुख आपन आसन तह जन्म मरण कहो कहा बिनासन जब पूर्ण करता प्रभ सोए तब जम की त्रास कहो हो किस होए जब अवगत अगोचर प्रभ एका तब चित्रगुप्त केस पूछत लेखा जब नाथ निरंजन अगोचर गादे तब कौन छुटे कौन बंधन बाधे आपन आप ही अचरजा नानक आपन रूप आप ही उपरजा जह निर्मल पुरख पुरख बत होता तह बिन मैल कहो क्या तोता जह निरंजन निरंकार निर्वाण तह कौन कौमान कौन अभिमान जह स्वरूप केवल जगदीश तह शल छिद्र लगत कहो कीस जह ज्योत स्वरूपी ज्योत संग समावै तह किस है भूख कवन त्रिपतावै करण करावन करने हार नानक करते का नाहे सुमार जब अपनी शोभा आपन संग बनाई तब कवन माए बाप मित्र सोत पाई जय सर्व कला आपे प्रवीण तह वेद कतेब कहा को चीन जब आपन आप उरता

ਆਪਸ ਕੋਆ ਪੇਪਾ ਹੂਚਾ ਜਹੇ ਆਪ ਰਚਿਓ ਪ੍ਰਪੰਚ ਆਕਾਰ ਤੇ ਹੁਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋਉ ਨਰਕ ਕੋਉ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ ਭਗਤ ਤਹ ਆਪ ਜਹ ਪਸਰੇ ਪਸਾਰ ਸੰਤ ਪ੍ਰਤਾਪ ਦੋਹੂੰ ਪਾਕ ਕਾਪੇ ਧਨੀ ਉਨਕੀ ਸੁਭਾ ਉਨਹੂ ਬਨੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾ ਅਗਨਤ ਅਤੁਲੈ ਨਿਉ ਬੁਲਾਵੋ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨੈ ਹਾਰ ਆਪੇ ਏਕ ਆਪ ਵਿਸਥਾਰ ਜੰਤ ਸੁਭਾਵੇ ਤਨ ਸਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਸ ਅੰਤਰ ਬਾਹਰ ਜਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਮੇ ਰਹਿਓ ਵਿਆਪ ਪ੍ਰਤ ਪਾਲੈ ਜੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਈ ਮਿਲਾਏ ਭਗਤ ਕਰ ਹੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕ ਕੋ ਸੇਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਾਪੇ ਖੂਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਬਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਾਹ ਨਿਭੈ ਕੇਵ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰ ਆਏ ਰਾਖਨ ਹਾਰ ਤੇ ਹਾਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਨ ਹਾਰ ਸਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਕਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਤੇ ਨਿਹਾਲ ਤਾਕੇ ਨਿਕਟ ਨਾ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸੋ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸੋ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤੈ ਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗੈ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੁਣ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ
ਗੁਰ ਪ੍ਰਸਾਦ ਭਰਮ ਕਾ ਨਾਸੁ, ਨਾਨਕ ਤਿਨ ਮੈਂ ਇਹੋ

ਨਾਮ ਸੁਖ ਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹਿਤਾਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਕਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ

ਮੂੰਹਾਉ ਕੇ ਬੋਲਣ ਬੋਲੀਐ। ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ। ਤਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੋਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੁਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਵ ਆਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸਰ ਵਰਮਾ ਇੰਦ, ਸੁਣਿਐ ਮੁਖਸਾਲਾ ਹਨੁਮੰਦ, ਸੁਣਿਐ ਜੁਗ ਜੁਗ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਟਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸੁਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹੁ, ਸੁਣਿਆ ਹਾਥ ਵੈ ਸੁਗਾਹੁ, ਨਾਨਕ ਭਗਤਾ ਸਦਾ ਵਿਗਾਹੁ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਛ ਓਟਾ ਨਾ ਕਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸੰਪਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਛੇ ਪਾਵੈ ਦਰਗਹਿ ਮਾਨ, ਪੰਛੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਬਰ ਕਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸੁਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਏਹੋ ਲਿਖਾ ਲਿਖ ਜਾਣੈ ਕੋਏ, ਲਿਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਫਸਾਓ ਇੱਕੋ ਕੁਆਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋਤ ਦੁਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਢਾਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਏ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਉ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਦੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆ ਨ ਸੋਵੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਊੜ ਕੋੜਕ ਭਾਲ ਥੱਕੇ ਵੇਦ ਕੈਨਿਕ ਵਾਕ ਸਹਿਸ ਅਠਾਰਹਿ ਕੈਨਕ ਤੇ ਵਾਸ ਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਐ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੀ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਵੜੂਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗੈ ਜੋ ਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੂਖ ਸਦ ਮਾਰੂ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸ ਨੂੰ ਬਖਸੇ ਸਿਵ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ
अमुल गुण अमुल व्यापार अमुल व्यापारी अमुल भंडार अमुल अवै मुल लै जाहे मुल पाए मुला सुमाहे अमुल धर्म अमुल दीवान अमुल तुल अमुल प्रवान अमुल बख्शीस अमुल निशान अमुल कर्म अमुल फरमान अमुल मुला क्या न जाए आख आख रहे लिवलाय आख वेद पाठ पुराण आख पढ़े करे वख्यान आख बरमे आख इंद आख गोपी तय गोविंद आख ईश्वर आख सिद्ध आख केते कीते बुद्ध आख दानव आख देव आख सुर नर मुंजन सेव किते आख आखन पाए किते कह कह उठ उठ जाहि ते कीते ऊर करे ताक न सकै के जीवड़ भावै तिवड़ होए नानक जाने सचा सोए जिकु आख भूल बिगाड़ ता लिखी है सिर गावारा गावार सो दर के हा सो घर के हा जित वै सर्व संभाले वाजे नाद अनेक असंखा किते वावन हारे किते राग परिश्यों कहियन किते गावन हारे गावै तुहनु पौन पानी बैसंतर गावै राजा धर्म द्वारे गाव है चित गुप्त लिख जान है लिख लिख धर्म विचारे गाव है ईश्वर ब्रह्मा देवी सोहन सदा सुवारे गाव है इंदें दासन बैठे देवते आदर नाले गाव है सिद्ध समाधि अंदर गावन साध विचारे गावन जति सति संतोखी गाव है वीर करारे गावन पंडित पढ़न रखी सर जुग जुग विद्या नाले गाव है मोहनिया मनमोहन सुरगा मच प्याले गावन रतन पाए तेरे अठ सठ तीर्थ नाले गावे जोध महाबल सूरा गावे खानी चारे गावे खंड मंडल वर भंडा कर कर रखे तारे से तुदनु गावे जो तुद पावन रते तेरे भगत रसाले होर किते गावन से मैं चित नावन नानक क्या विचारे सोई सोई सदा सत साहिब सचा सची नाय है पीहो सी जाए न जासी रचना जिन रचाई रंगी रंगी पाती कर कर जिन सी माया जिन उपाई कर कर वेख कीता अपना जिव तिस्ती वडे आई जो तिस भाव है सोई करसी हुक्म न करना जाई सो पातशाह साहा पातशाहिब नानक रहन रजाई मुंदा संतोख शरम पात छोड़ी ध्यान के करे विभूत किंता काल कुआरी काया जुगत डंडा प्रतीत आई पंथी सगल जमाती मन जीत है जग जीत आदेश तिस आदेश आद नीला नाद नाहत जुग जुग एक वेश भुगत ज्ञान दया भंडारण कटकर वाज नाद आप नाथ नाथी सब जाकी रिद सिद्ध अवरा साध संजोग जोग द्विकार चला वह लिखे आवह भाग आदेश तिस आदेश आद नीला नाद नाहत जुग जुग एक वेश सिक्का माई जुगत वे आई तिन चेले प्रवान एक संसार एक भंडार एक लाए दीवान जिव तिस पावै तिवै चलावै जि हुवै फुरमान उह वेखै उन्ना नदर नायावै बहुता इहु विडान आदेश तिस आदेश नाद नील नाद नाहत जुग जुग एक हुवे सासन लोए लोए भंडार जो किच पाया सो एका वार कर कर वेखै सृजनहार नानक सच्चे की साची कार आदेश स आदेश आद नील नाद नाद जू जू एक वेश एक दूजी बलख हुए लख हुए लखवीश लख लगेड़ा आखी है एक नाम जगदीश ए तराहे पथ पवड़िया चढ़िया हुए की सुन गल्ला आकाश की कीटा आई रीस नानक नदरी पाई है कूड़ी कूड़ ठीस आखण जोर चुपै न जोर जोर न मंगण दे न जोर जोर न जीवन मर न जोर जोर न राज माल मनसोर जोर न सुरति ज्ञान विचार जोर न जुक्ति छुट्टे संसार जिस हाथ जोर कर वेखै सोए नानक उत्तम नीच न कोए राती रुती थिती वार पवन पानी अग्नि पाताल तिस विच धरती ताब रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथे सोहन पंच प्रवाह नदरी करम पवै निशान कच पकाई उथे पाए नान गया जा पै जाए धर्म कांड काय हो धर्म ज्ञान कांड काय आखो कर्म केते पवन पानी वैसंतर केते कान महेश
ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕਿਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਤਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੀਆਂ ਕਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕਹਿ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਕਰੈ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ ਗੰਤਪਤਾਉ ਭਾਂਡਾ ਭਉ ਅੰਮ੍ਰਿਤ ਟਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੂ ਆਪ ਹਾਥ ਦੈ ਮੋਹੇ ਬਚਾਵਹੂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾਉ ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਚੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕਹਿ ਲਾਗੀ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਤੁਧ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸੁਧਾ ਗੁਰੂ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ, ਅੰਦਰੋ ਜਿਨ ਕਾ ਮੂੰਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵੇਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਾਹ ਦਿਸ, ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥ।

ਕਰਨਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦੁਰ ਸਿਮਰੈ ਘਰ ਨੋ, ਨਿਧਾਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗਰੀਬ ਨਿਵਾਜ, ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਆਪ ਜੀਆਂ ਨੇ ਸਮੂਹ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ, ਨਦਰੋਂ ਨਦਰੀ ਨਿਹਾਲ ਕੀਤਾ। ਗੁਰਦੇਵ ਜੀ, ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇ ਬਾਣੀਆਂ ਦੇ ਪਾਠ ਹੋਏ। ਗਰੀਬ ਨੂੰ ਆਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ। ਆਪ ਜੀ ਕੇ ਦਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤਾਂ ਕਰਨੀਆਂ ਦਰੋਂ ਘਰੋਂ ਸੰਗਤਾਂ ਨੂੰ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਿਵਾਜਣਾ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ, ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਉਹ ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ ਦੇ ਮਾਂ ਵਾਕਾਂ ਅਨੁਸਾਰ। ਗਰੀਬ ਨਿਵਾਜ ਅੱਜ ਦੇ ਦਿਨ ਸਿੱਖ ਪੰਥ ਦੀ, ਖਾਲਸਾ ਪੰਥ ਦੀ ਸੱਚੇ ਪਾਤਸ਼ਾਹ ਜੀ ਰਹਿਨੁਮਾਈ ਕਰਦਿਆਂ ਹੋਇਆਂ, ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਵੇਲੇ ਦੇ ਸਮੂਹ ਸਿੰਘਾਂ ਨੇ ਦਤਾਰ ਪਿਤਾ ਮਹਾਰਾਜ ਜੀ ਪਾਪੀ ਵਜ਼ੀਰ ਖਾਨ ਨੂੰ ਮਾਰਦਿਆਂ, ਜੋ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ ਸ਼ਹਾਦਤ ਦਾ ਬਦਲਾ ਲਿਆ,
सरहंद फतेह कीता गरीब नवाज सच्चे पातशाह जी अज दे दिन खालसा राज दी नींह रखी गई। गरीब नवाज सरहंद फतेह दिवस नूं आप जी कियां प्यारियां दुलारियां संगतां खालसा पंथ बड़ी चढ़दी कला नाल मिलांदा है। आप जी कृपा करनी सदा ही खालसे पंथ ते निशान झूलदे रखणे। गरीब नवाज सच्चे पातशाह खालसा पंथ ते चढ़दी कला बख्शिश करनी आपसी प्रेम प्यार इतफाक दी दात बख्शिश करके नवाजना बाणी बाणे दा धारनी बनाउणा अपने चरण कमलां दे नाल जोड़ के रखना। सतगुरु जी रहमतां करनियां अपने टहलियां दे सिर ते मेहर भरिया हथ रखना काम क्रोध लोभ अहंकार तो बचाउणा श्रद्धा भावना प्रीत सहित अपने दर घर दी सेवा दे योग करना। गरीब नवाज बख्शिश किते भंडारियां चो पंचामृत कड़ा प्रसाद दी देग हाजर है जी दर प्रवान होवे प्रवान होया प्रसाद संगत विच वरते जो जी शके सो आप जी का पावन पवित्र नाम सतनाम श्री वाहिगुरु जपे कृपा करो पावन पवित्र हुक्म बख्शो जी हुक्म ते चलन दी समर्था बख्शिश करो पावन हजूरी विच अगले दीवान सजाउण दी आग्या होवे सिख पढ़दे सुनदे सरबत लाहेवंद होवन गुरु नानक नाम चढ़दी कला तेरे भाणी।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨ ਕੀ ਜੈ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਤ ਦੇ ਮੋਕੋ ਕਾਹੇ ਕੋ ਮਾਰੇ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ

तिस तिल न तमाई। वाहिगुरु जी का खालसा, वाहिगुरु जी की फतेह। श्लोक महला दूजा। किस ही कोई कोए, मंज निमाणी इक तू, क्यों न मरी जै रोए, जा लग चित न आवही। वाहिगुरु जी का खालसा, वाहिगुरु जी की फतेह। परम सन्मान्यो गुरु रूप साध संगत जी, आप जी तंता योग हो जो सतगुरां दी पावन पवित्र हजूरी अंदर अमृत वेले दे दीवाना विच हाजरियां पर रहे हो। सतगुरु जी ने कृपा बख्शिश कीती है, रहमतां कीतियां हन पावन दीवाना दी संपूर्णता ते पावन श्री मुखवाक साडी चोली विच पाए हन, जो सूही की वार तीसरे गुरुदेव धन गुरु अमरदास सच्चे पातशाह जी की उचारण कीती गई है। उस पावन पवित्र वार विचों सलोक ते पौड़ी दे रूप विच सतगुरां ने बख्शिश कीती है। दूसरे गुरुदेव धन गुरु अंगद देव सच्चे पातशाह जी के पावन सलोक हन। पौड़ी गुरुदेव पिता महाराज गुरु अमरदास सच्चे पातशाह जी दी है। सतगुरां ने बख्शिश कीती है। किस ही कोई कोए, मंज निमाणी इक तू, क्यों ना मरी जै रोए, जां लग चित ना आवही। के ऐ भाई, उस अकाल पुरख वाहिगुरु परमात्मा दे जा ही सहारा है जीव नू। दुनिया दे होर संसारी पुरखां नू, संसार दे होर नातियां रिश्तियां दा सहारा है, पर जो गुरु दा प्रभु दा सेवक है, वह अपने आप नू निमाणा समझदा होया यही आखदा है कि वाहिगुरु होरां दे होर आसरे हन, आधार हन, पर मेरा आदर आसरा, मेरा आधार, मेरा परना तू ही है। इस करके जे तू ही चित ना आवे, तेनू ही मैं ना आराध सकां, सिमर ना सकां, तां इस तो चंगा है कि ये जिंदगी ही मुक जाए, भाव इस जिंदगी दा लाहा ही तेरी याद तेरे नाल जुड़ना है। सो सतगुरां ने बख्श रहमत कीती है, गुरु कृपा करे सबना नू दरों करों चढ़दी कला बख्शिश करके नवाजन। सतगुरु जी, अज खालसा पंथ दे अंदर बहुत वड्डा दिन है। सरहंद फतेह दिवस के रूप अंदर असी इस दिन नू याद करते हैं, क्योंकि यह समा सी जित धन गुरु गोबिंद सिंह महाराज सच्चे पातशाह दतार पिता महाराज जी की जीवन हयाती तो बाद बाबा बंदा सिंह बहादुर नू सतगुरां ने जदों नादेड़ की धरती तो थापड़ा दे के तोरिया, कि बाबा बंदा सिंह बहादुर लई सब तो वड्डी चुनौती कह लईए जां सब तो वड्डा उन्हां दा सुपना यह सी, सब तो वड्डा वह अपने आप नू इस गल करके ही तैयार कर रहे सन जदों तू पंजाब आए भी सरहंद किवें फतेह की जाए, क्योंकि उत्थे वह दुष्ट वह जालम बैठा है वजीर खां, जिन्हें निक्के निक्के बच्चियां ते भी, शीरखोर बच्चियां ते भी तरस नहीं किया, बजुर्ग माता ते भी तरस नहीं किया, निर्दोष ते निताणे निमाणे बाल उस पापी सूबे ने शहीद किते। सिख पंथ अंदर, सिख कौम अंदर, संगत अंदर सब तो वड्डा रोस सी, उस रोस नू अंदर सुलगदा होया रोस जो बाबा बंदा सिंह बहादुर जी पंजाब दी धरती ते आए ते गुरु साहिबाना दे हुक्मनामा साहब नाल लैके आए। वह हुक्मनामिया ने समझो सिखां दे अंदर, पंजाब दे सिखां दे अंदर हिरदे विच सुगलदी हुई उस अग नू बड़ा वड्डा भांबड़ बना दिता। फिर उस भांबड़ ने सरहंद नू साड़ दिता, उस जुल्म नू साड़ दिता, उस पाप नू साड़ दिता, जिस पाप जिस जुल्म दे नाल संसार भर दे अंदर असी अज भी वो दास्तान सुनदे हां, तां हर एक दी अख नम हो जांदी है, हर एक दे हिरदे अंदर बैराग दा भाव आ जांदा है। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ 1710 ਈਸਵੀ ਦੇ ਅੰਦਰ ਸਰਹੰਦ ਫਤਿਹ ਕੀਤੀ। ਉਸ ਤੋਂ ਪਹਿਲਾਂ ਸਮਾਣਾ, ਕੈਥਲ, ਸਡੌਰਾ, ਮੰਡੂੜ, ਹੋਰ ਬਹੁਤ ਇਲਾਕੇ, ਥਾਨੇਸਰ, ਸਾਰਾ ਪੰਜਾਬ ਸੀ ਉਦੋਂ, ਸਾਰਿਆਂ ਨੂੰ ਜਿੱਤਿਆ, ਸਾਰੇ ਸਿੱਖ ਇਕੱਠੇ ਕੀਤੇ। फिर जाके माझे मालवे के सारे सिंह इकट्ठे हुए, क्योंकि वजीर खां बहुत वड्डी फौज का मालिक सी,
ਤੇ ਪੰਜਾਬ ਦਾ ਸਭ ਤੋਂ ਵੱਡਾ ਸੂਬਾ ਸੀ ਸਰਹੰਦ। ਇਸ ਕਰਕੇ ਉਹਨੂੰ ਜਿੱਤਣਾ, ਉਹਦੇ ਨਾਲ ਲੜਨਾ, ਇਹ ਹੌਸਲੇ ਤੋਂ ਬਿਨਾਂ ਜਾਂ ਗੁਰੂ ਬਖਸ਼ਿਸ਼ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਉਹ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰਾਂ ਦੀਆਂ ਅਸੀਸਾਂ ਬਖਸ਼ਾਂ ਲੈ ਕੇ ਆਏ। ਗੁਰਦੇਵ ਜੀ ਦੇ ਥਾਪੜੇ ਨਾਲ ਹੀ ਉਹਨਾਂ ਨੇ ਸਰਹੰਦ ਫਤਿਹ ਕੀਤੀ ਤੇ ਫਿਰ ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਲੋਹਗੜ੍ਹ ਕਿਲ੍ਹਾ ਜੋ ਅੱਜ ਵੀ ਮੌਜੂਦ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਨਿਸ਼ਾਨੀ ਜਾਂ ਖਾਲਸਾ ਰਾਜ ਦੀ ਨੀਂਹ ਦੀ ਨਿਸ਼ਾਨੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਖਾਲਸਾ ਰਾਜ ਦੀ ਨੀਂਹ ਰੱਖੀ ਸੀ। ਤਾਂ ਹੀ ਫਿਰ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਵੇਲੇ, ਮਿਸਲਾਂ ਵੇਲੇ ਸਿੱਖਾਂ ਨੇ ਖਾਲਸਾ ਰਾਜ ਗੁਰੂ ਦੀ ਕਿਰਪਾ ਦੇ ਨਾਲ ਰਾਜ ਸਥਾਪਿਤ ਕੀਤਾ, ਰਾਜ ਮਾਣਿਆ, ਕੌਮਾਂ ਦੀ, ਲੋਕਾਂ ਦੀ, ਸੰਗਤ ਦੀ ਸੇਵਾ ਕੀਤੀ। ਗੁਰੂ ਕਿਰਪਾ ਕਰੇ ਉਹ ਸਮਾਂ ਫਿਰ ਬਣੇ ਜੋ ਅਸੀਂ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸਰਨ ਜੋ ਹੋਏ। ਵਾਹਿਗੁਰੂ ਕਿਰਪਾ ਕਰੇ ਖੁਆਰੀਆਂ ਮਿਟਾਏ, ਆਕੀਆਂ ਨੂੰ ਮਿਟਾਏ, ਸਾਰਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ, ਇੱਕ ਗੁਰਦੇਵ ਜੀ ਦੇ ਸਿਧਾਂਤ ਥੱਲੇ ਇਕੱਤਰ ਹੋਵੇ। ਇਹ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਕਰਨੀ ਹੈ। ਆਓ ਪਿਆਰ ਸਹਿਤ ਇਲਾਹੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਤੋਂ ਸਰਵਣ ਕਰੀਏ। ਬੇਨਤੀ ਹੈ ਕਿ ਸਾਡੇ ਪਾਸ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜੋ ਕੱਲ ਰੋਜ਼ ਤੋਂ ਪਹੁੰਚੇ ਹਨ, ਕੱਲ ਤੋਂ ਉਹਨਾਂ ਨੇ ਕਥਾ ਪ੍ਰਾਰੰਭ ਕੀਤੀ ਹੈ। ਸੋਮਵਾਰ ਤੋਂ ਸ਼ਨੀਵਾਰ ਤੱਕ ਸ਼ਾਮ ਦੇ ਦੀਵਾਨ ਨੇ 7:30 ਤੋਂ 9:45 ਤੱਕ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਐਤਵਾਰ ਦੁਪਹਿਰ ਦੇ ਦੀਵਾਨ ਹੋਣਗੇ ਤਕਰੀਬਨ 12:15 ਤੋਂ 1:30 ਤੱਕ। ਸੋ ਆਪ ਜੀ ਨੇ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਪੇ ਕਿਆ ਦੇਹੀ ਟੁੱਟਦੀ ਆ, ਸੋਏ ਜੀ ਆਪਣਾ ਕੀ ਆ। ਪਾਇਆ ਸਾਧ ਗਵਾਇਆ, ਬੋਧ ਪਾਇਆ ਦੂਜਾ ਪਾਇਆ। ਬੱਤਲ ਨਾ ਪਹਿਰੇ ਨਿਸਹਿਰੇ, ਮਨ ਗੁੱਤਾ ਕਿਉਂ ਜਾਗੇ ਗੁਰੂ ਸੁੱਤਾ।

ਮਸਾਣੀ ਅੰਧ ਨਾ ਜਾਣੇ ਤੇ ਪਛਤਾਣ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਬੰਦੀ ਸੀ ਤੇ

ਪਾਪੀ ਸੋਤਨ ਗੱਡੀਆਂ ਤੁੱਕਾ ਪਈਆਂ ਤਿਤ ਜਿਤ ਮੁਗ ਨਾਮ ਨਾ ਵਿਚਰੇ ਬਿਨਾਂ ਵਰਸ ਖਾਏ ਨਾਨਕੇ ਵੇ ਜਾਣੀਏ ਜਿਤ ਮੁਗ ਤੁੱਕਾ ਪਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਰਸਨਾ

ਸੌ ਸਹਜ ਰਹਿਸ਼ ਮਨ ਉਪਜੋ ਸਗਲੇ ਦੁੱਖ ਪਲਾਇਣ ਜੋ ਮੰਗ ਹੈ ਸੋਈ ਸੋਈ ਪਾਵ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੁ ਤੇ ਛੁਟ ਪਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮਹੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂ ਕਿਉਂ ਨਾ ਮਰ ਜਾ ਰੋਏ ਜਾ ਲਗ ਚਿਤ ਨਾ ਆਵਹੀ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂ ਕਿਉਂ ਨਾ ਮਰ ਜਾ ਰੋਏ ਜਾ ਲਗ ਚਿਤ ਨਾ ਆਵਹੀ ਮਹਲਾ ਦੂਜਾ ਜਾ ਸੁਖ ਤਾਂ ਸੁਹਰਾਵਿਓ ਦੁਖ ਭੀ ਸੰਭਾਲਿਓ ਏ ਨਾਨਕ ਕਹੈ ਸਿਆਣੀਐ ਇਉਂ ਕੰਤ ਮਿਲਾਵਾ ਹੋ ਪੌੜੀ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਇਆਲ ਅਗਮ ਹੈ

अंतसखाई, जो तेरी शरणागति तिन लह छड़ाई। नानक वे परवाह है तिस तिल ना तमाई। नानक वे परवाह है तिस तिल ना तमाई। वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ, वड्डियां भागां वाले हो, रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफल करन दा उपराला उद्यम करदे हो। अज भी सतगुरां बख्शिश कीती सवाग समा, सतगुरां दी मेहरामत सदका सानू सारे सतसंगत विच जुड़न दा नसीब होया। हुण आप जी ने गुरु घर दे हाजूरी कीर्तनीए सत्कारयोग भाई साहिब भाई लाखन सिंह जी उन्हां दे जसे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है, वो पावन हुक्म धन गुरु अमरदास महाराज दीन दुनिया दे मालक सच्चे पातशाह उन्हां दी रसना तो उचारण कीती हुई सुही राग दी वार दी इह पौड़ी है। इस पौड़ी दे नाल दो श्लोक धन गुरु अंगद साहब महाराज जी दे दर्ज किते मिलदे। आओ गुरमुखो, अज मेरे सतगुरां ने इस पौड़ी विच अते इन्हां श्लोकां विच की बख्शिश रहमतां कीतियां ने। विचार दी आरंभता तो पहला एक वारी मन बिरतियां जरूर एकाग्र कर लईए। रसना दी पवित्रता वास्ते मन दी एकाग्रता वास्ते एक वारी करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। शब्द दी विचार दी आरंभता तो पहला अज दा महान पवित्र दिहाड़ा, उस पवित्र दिहाड़े दे संबंध विच आप संगतां नाल विचार सांझी करने। वो किहड़ा महान पवित्र दिहाड़ा जो अज पूरे वर्ल्ड दे विच विश्व दे विच गुरु नानक नाम लेवा सिख संगत बड़े चा दे नाल खुशियां दे नाल मना रहे। वो महान पवित्र दिवस है सरहंद फतेह। 12 मई सन 1710 ईस्वी सिख कौम के जरनैल सिख कौम के जथेदार सिख कौम के पहले राजे सिख राज स्थापित करने वाले सत्कारयोग बाबा बंदा सिंह जी बहादुर उन्हां दी अगवाई दे विच हजारां दी गिणती विच सिख संगतां ने अज दे दिन सरहद फतेह कीती। मैं थोड़ा जिहा जिक्र कर दिया। बाबा बंदा सिंह जी बहादुर जिहड़े रजौरी पुंछ इलाके दे विच जन्म लैण वाले, जिंदगी विच बहुत तब्दीलियां आईयां,
ਲਛਮਣ ਦਾਸ, ਮਾਧੋ ਦਾਸ, ਕਈ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਵਿਚਰ ਕੇ ਆਪਣੇ ਜੀਵਨ ਨੂੰ ਬਤੀਤ ਕੀਤਾ। ਅੱਜ ਉਹ ਸਮਾਂ ਆਇਆ ਜਦੋਂ ਭਾਈ ਲਛਮਣ ਦਾਸ, ਭਾਈ ਮਾਧੋ ਦਾਸ ਸਭ ਕੁਝ ਛੱਡ ਕੇ ਅਤੇ ਉਹ ਨੰਦੇੜ ਸਾਹਿਬ ਦੀ ਧਰਤੀ 'ਤੇ ਡੇਰੇ ਲਾ ਕੇ ਬੈਠ ਗਏ। ਮੈਂ ਉਸ ਪਾਸੇ ਨਹੀਂ ਜ਼ਿਆਦਾ ਜਾਵਾਂਗਾ ਕਿਉਂਕਿ ਸਮੇਂ ਦੇ ਵਿੱਚ ਰਹਿ ਕੇ ਆਪਾਂ ਨੇ ਹੁਕਮਨਾਮੇ ਦੇ ਅਰਥ ਵੀ ਕਰਨੇ ਨੇ। ਜਿਸ ਵੇਲੇ ਔਗੜ ਦਾਸ ਦਾ ਇਹ ਮੁਰੀਦ ਬਣਿਆ, ਚੇਲਾ ਬਣਿਆ ਜੋਗੀ ਦਾ, ਉਹਦੇ ਕੋਲ ਕਰਾਮਾਤਾਂ ਸਿੱਖੀਆਂ ਵੀ ਕਿਵੇਂ ਪਾਪ ਪਤੋਣਗੀਆਂ, ਯੋਗ ਸਿੱਧ ਆਸਣ ਸਭ ਕੁਝ ਇਹਨੇ ਸਿੱਖਿਆ। ਬੈਠ ਗਿਆ ਇਸ ਨਾਸਕ ਦੀ ਧਰਤੀ ਨੰਦੇੜ ਸਾਹਿਬ ਦੀ ਧਰਤੀ ਨੇ। ਸਮਾਂ ਲੰਘਦਾ ਗਿਆ, ਉੱਧਰੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ, ਪਰਿਵਾਰ ਵਿਛੋੜਾ ਅਸਥਾਨ 'ਤੇ ਆਏ ਨੇ, ਸਰਸਾ ਦੇ ਕਿਨਾਰੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਤਿਗੁਰਾਂ ਨੇ ਚਰਨ ਪਾਏ ਨੇ, ਉੱਥੇ ਸਿੱਖ ਅਤੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਮਾਛੀਵਾੜੇ ਦੇ ਜੰਗਲਾਂ ਵਿੱਚ ਮਹਾਰਾਜ ਜੀ ਨੇ ਚਰਨ ਪਾਏ ਨੇ। ਉਸ ਤੋਂ ਬਾਅਦ ਚੱਲਦੇ ਚੱਲਦੇ ਕਈ ਇਲਾਕਿਆਂ ਨੂੰ ਭਾਗ ਲਾਉਂਦੇ, ਜਿਨ੍ਹਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਟਾਣਾ ਸਾਹਿਬ, ਆਲਮਗੀਰ ਸਾਹਿਬ, ਰਾਏ ਕੱਲਾ ਦੀ ਹਵੇਲੀ, ਲੰਮੇ ਜੱਟਪੁਰਾ, ਮੋਗੇ ਜ਼ਿਲ੍ਹੇ ਦੇ ਵਿੱਚ ਅਸਥਾਨ ਦੀਨਾ ਕਾਂਗੜ, ਰਾਮਿਆਣਾ ਅਸਥਾਨ, ਖਦਰਾਣੇ ਦੀ ਢਾਬ, ਪਰਤ ਕੇ ਦਮਦਮਾ ਸਾਹਿਬ ਦਾ ਅਸਥਾਨ ਅਤੇ ਦਮਦਮਾ ਸਾਹਿਬ ਦੇ ਅਸਥਾਨ ਤੋਂ ਸਾਰੇ ਕਾਰਜ ਸੰਪੰਨ ਕਰਨ ਤੋਂ ਬਾਅਦ ਮੇਰੇ ਸਤਿਗੁਰੂ ਦੱਖਣ ਵਾਲੇ ਪਾਸੇ ਤੁਰ ਗਏ, ਇਸੇ ਨੰਦੇੜ ਸਾਹਿਬ ਦੇ ਅਸਥਾਨ, ਹਜ਼ੂਰ ਸਾਹਿਬ ਦੇ ਅਸਥਾਨ 'ਤੇ ਮਹਾਰਾਜ ਜੀ ਨੇ ਚਰਨ ਪਾਏ ਨੇ। ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲਾਪ ਹੋਇਆ। ਅੱਜ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ, ਹੀਰਾ ਘਾਟ ਹੈ, ਬੰਦਾ ਘਾਟ ਹੈ, ਉਹ ਅਸਥਾਨ ਅੱਜ ਵੀ ਉੱਥੇ ਮੌਜੂਦ। ਤੁਸੀਂ ਜਦੋਂ ਜਾਂਦੇ ਦਰਸ਼ਨ ਕਰਦੇ ਹੋ ਗੋਦਾਵਰੀ ਦੇ ਕਿਨਾਰੇ। ਜਦੋਂ ਮੇਰੇ ਮਹਾਰਾਜ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਇਸ ਬੰਦਾ ਘਾਟ ਦੇ, ਜਦੋਂ ਇਹਨੇ ਆਪਣਾ ਆਸ਼ਰਮ ਬਣਾਇਆ ਸੀ, ਡੇਰਾ ਬਣਾਇਆ ਸੀ, ਜੰਗਲ ਸੀ ਉਸ ਵੇਲੇ, ਇਹਦੇ ਅਸਥਾਨ 'ਤੇ ਗਏ। ਇਹਦਾ ਪਲੰਘ ਉਸ ਵੇਲੇ ਡਿੱਠਾ ਸੀ ਅਤੇ ਮੇਰੇ ਸਤਿਗੁਰੂ ਆਪ ਇਹਦੇ ਪਲੰਘ 'ਤੇ ਬਿਰਾਜਮਾਨ ਹੋ ਗਏ। ਆਪ ਉਦੋਂ ਡੇਰੇ ਵਿੱਚ ਨਹੀਂ ਸੀ, ਬਾਹਰ ਇਹਦੇ ਕੁਝ ਚੇਲੇ ਉਸ ਵੇਲੇ ਉੱਥੇ ਸਨ। ਜਿਸ ਵੇਲੇ ਦੇ ਚੇਲਿਆਂ ਨੇ ਵੇਖਿਆ ਵੀ ਇਹ ਕੌਣ ਹੈ ਭਾਰੀ ਪੁਰਖ ਜਿਹੜਾ ਸਾਡੇ ਉਸਤਾਦ ਦੇ ਇਸ ਪਲੰਘ ਦੇ ਉੱਤੇ ਬਹਿ ਗਿਆ। ਸਿੱਖ ਨਾਲ ਸਨਾਂ ਨੇ ਚਾਰ ਚੁਫੇਰੇ ਘੋੜੇ ਬੰਨ ਦਿੱਤੇ, ਆਪ ਖਲੋ ਗਏ। ਜਾ ਕੇ ਉਸ ਵੇਲੇ ਇਸ ਮਾਧੋ ਦਾਸ ਨੂੰ, ਜਿਹੜਾ ਉਸ ਵੇਲੇ ਜੋਗੀ ਦੇ ਰੂਪ ਵਿੱਚ, ਉਹਨੂੰ ਦੱਸਿਆ ਵੀ ਤੇਰੇ ਡੇਰੇ ਦੇ ਉੱਤੇ ਆਣ ਕੇ, ਤੇਰੇ ਪਲੰਘ ਦੇ ਉੱਤੇ ਆਣ ਕੇ ਕੋ ਮਹਾਂਪੁਰਖ ਬੈਠ ਗਿਆ। ਪਤਾ ਨਹੀਂ ਸੀ ਉਹਨਾਂ ਨੂੰ। ਜਿਸ ਵੇਲੇ ਕਹਿ ਦਿੱਤਾ ਵੀ ਤੇਰੇ ਪਲੰਘ 'ਤੇ ਬੈਠਾ, ਉਸੇ ਵੇਲੇ ਇੰਨਾ ਕ੍ਰੋਧ ਵਿੱਚ ਆਇਆ, ਗੁੱਸੇ ਵਿੱਚ ਆਇਆ, ਕਰਾਮਾਤਾਂ ਦਾ ਇੰਝ ਕਹਿ ਲਈਏ ਵੀ ਧਾਰ ਨਹੀਂ ਸੀ ਹੈ ਸੀ। ਅਤੇ ਇਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਬੇਪਤ ਕਰ ਚੁੱਕਾ ਸੀ, ਭਾਵ ਠੱਠਾ ਮਖੌਲ ਕਰਦਾ ਸੀ, ਬੇਇੱਜ਼ਤੀ ਕਰਕੇ ਆਪਣੇ ਡੇਰੇ ਤੋਂ ਦੂਰ ਪਜਾ ਦਿੰਦਾ। ਅੱਜ ਵੀ ਇਹਨੇ ਆਪਣੀਆਂ ਕਰਾਮਾਤਾਂ ਦੇ ਨਾਲ, ਸ਼ਕਤੀਆਂ ਦੇ ਨਾਲ ਇਸ ਪਲੰਘ ਨੂੰ ਪੁੱਠਾ ਕਰਨ ਦਾ ਯਤਨ ਕੀਤਾ ਵੀ ਜਿਹੜਾ ਵੀ ਮੇਰੇ ਪਲੰਘ 'ਤੇ ਬੈਠਾ ਪੁੱਠਾ ਕਰਾਂਗਾ, ਨਾਲ ਹੀ ਉਹਨੂੰ ਸੁੱਟ ਦਿਆਂਗਾ, ਨਾਲ ਪਲੰਘ ਪੁੱਠਾ ਕਰ। ਇਹਨੇ ਜਿਸ ਵੇਲੇ ਆਪਣੀਆਂ ਕਰਾਮਾਤਾਂ ਦੇ ਨਾਲ ਐਸਾ ਕਰਨਾ ਚਾਹਿਆ, ਪਰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਰਿਧੀਆਂ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ, ਆਪਣੀ ਰਸਨਾ ਤੋਂ ਇਸ਼ਾਰਾ ਕਰਦੇ ਅਤੇ ਦੁਨੀਆਂ ਨੂੰ ਤਹਿਸ ਨਹਿਸ ਕਰਕੇ ਰੱਖ ਸਕਦੇ ਨੇ, ਐਸੇ ਮੇਰੇ ਸਤਿਗੁਰੂ ਪਲੰਘ ਦੇ ਉੱਤੇ ਬਿਰਾਜਮਾਨ ਨੇ। ਕੋਈ ਅਸਰ ਨਹੀਂ ਹੋਇਆ।
ਜਿਸ ਵੇਲੇ ਇਸ ਮਾਧੋ ਦਾਸ ਨੇ ਵੇਖਿਆ ਵੀ ਅੱਜ ਤੱਕ ਮੇਰੀਆਂ ਕਰਾਮਾਤਾਂ ਦੇ ਸਾਹਮਣੇ ਕੋਈ ਟਿਕ ਨਹੀਂ ਸਕਿਆ, ਕੌਣ ਭਾਰੀ ਬੋਲੀ ਜਿਹਦੇ ਤੇ ਅਸਰ ਹੀ ਕੋਈ ਆਇਆ, ਤੇ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਕੌਣ ਹੋ? ਤੇ ਮਹਾਰਾਜ ਕਹਿਣ ਲੱਗੇ ਆਪਣੇ ਮਨ ਨੂੰ ਪੁੱਛ ਮੈਂ ਕੌਣ। ਇਹਦੀ ਹਿਸਟਰੀ ਬਹੁਤ ਲੰਬੇਰੀ, ਪਰ ਮੈਂ ਥੋੜੀ ਜਿਹੀ ਆਪ ਸੰਗਤਾਂ ਨਾਲ ਸਾਂਝੀ ਕਰ। ਸਾਡੇ ਕੋਲ ਸਿੱਖ ਪੰਥ ਦੇ ਬਹੁਤ ਮਹਾਨ ਵਿਦਵਾਨ ਸੱਜਣ ਆਏ, ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਇਸ ਅਸਥਾਨ ਤੇ ਰਾਜ ਦੇ ਸਮੇਂ ਉਹਨਾਂ ਨੇ ਕਥਾ ਦੀ ਸ਼ੁਰੂਆਤ ਕੀਤੀ। ਅੱਜ ਫਿਰ ਉਹਨਾਂ ਨੇ ਸ਼ਾਮ ਦੇ ਸਮੇਂ 7:30 ਤੋਂ ਲੈ ਕੇ 9:45 ਤੱਕ 1.25 ਘੰਟਾ ਆਪ ਸੰਗਤਾਂ ਦੀ ਸੇਵਾ ਕਰਨੀ। ਉਹਨਾਂ ਕੋਲ ਆਪਾਂ ਬੜਾ ਬਰੀਕੀ ਦੇ ਨਾਲ ਇਸ ਇਤਿਹਾਸ ਨੂੰ ਸਰਵਣ ਕਰਨਾ, ਮੈਂ ਥੋੜਾ ਜਿਹਾ ਆਪ ਸੰਗਤਾਂ ਨਾਲ ਸਾਂਝਾ ਕਰਨਾ ਜਿੰਨਾ ਕੁ ਸਮਾਂ। ਮਹਾਰਾਜ ਕਹਿਣ ਲੱਗੇ ਵੀ ਆਪਣੇ ਮਨ ਨੂੰ ਪੁੱਛ। ਜਦੋਂ ਐਸਾ ਬਚਨ ਕਹਿ ਚੁੱਪਰ ਕਰਕੇ ਸਤਿਗੁਰਾਂ ਦੇ ਸੀਸ ਤੋਂ ਲੈ ਕੇ ਸਤਿਗੁਰਾਂ ਦੇ ਚਰਨਾਂ ਤੱਕ ਬਹੁਤ ਧਿਆਨ ਦੇ ਨਾਲ ਇਹਨੇ ਵੇਖਿਆ, ਦਰਸ਼ਨ ਕੀਤੇ ਨੇ, ਤੇ ਪਰਤ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ? ਮਹਾਰਾਜ ਕਹਿਣ ਲੱਗੇ ਹਾਂ। ਉਸ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਢਹਿ ਪਿਆ, ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਆਪਣੀ ਭੁੱਲ ਦੀ ਮਾਫੀ ਮੰਗੀ। ਤੇ ਸਤਿਗੁਰਾਂ ਨੇ ਉੱਥੇ ਫਿਰ ਗੱਲਬਾਤ ਕੀਤੀ, ਕਹਿਣ ਲੱਗੇ ਕੀ ਨਾਮ ਤੇਰਾ? ਕਹਿਣ ਲੱਗੇ ਮੇਰਾ ਨਾਮ ਬੰਦਾ। ਪੁੱਛਿਆ ਜੀ ਕਿਹਦਾ ਬੰਦਾ? ਕਹਿਣ ਲੱਗਾ ਮਹਾਰਾਜ ਜੀ ਤੁਹਾਡਾ ਬੰਦਾ। ਤੇ ਮਹਾਰਾਜ ਕਹਿਣ ਲੱਗੇ ਮੇਰਾ ਬੰਦਾ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ, ਜਿਹੜਾ ਸਭ ਕੁਝ ਛੱਡ ਕੇ ਤਿਆਗ ਕੇ ਉਹ ਜੰਗਲਾਂ ਦੇ ਵਿੱਚ ਜਾ ਕੇ ਬੈਠਾ ਹੈ, ਐਸਾ ਆਪਣਾ ਰੂਪ ਬਣਾ ਛੱਡਿਆ, ਕਰਾਮਾਤਾਂ ਦੇ ਨਾਲ ਲੋਕਾਂ ਦੀ ਬੇਇੱਜ਼ਤੀ ਪਿਆ ਕਰਦਾ, ਕਰਾਮਾਤਾਂ ਦੇ ਨਾਲ ਲੋਕਾਂ ਨੂੰ ਮਜ਼ਾਕ ਪਿਆ ਕਰਦਾ, ਮੇਰਾ ਬੰਦਾ ਐਸਾ ਨਹੀਂ ਹੋ ਸਕਦਾ। ਕਹਿਣ ਲੱਗਾ ਮਹਾਰਾਜ ਜੀ ਜੇ ਤੁਹਾਡਾ ਬੰਦਾ ਨਹੀਂ ਹੋ ਸਕਦਾ ਫਿਰ ਹੁਣ ਤੁਸੀਂ ਆ ਗਏ, ਹੁਣ ਆਪਣਾ ਬੰਦਾ ਬਣਾਓ। ਸਾਡੇ ਸਿੱਖ ਵਿਦਵਾਨ ਲਿਖਦੇ ਨੇ ਮਹਾਰਾਜ ਜੀ ਨੇ ਉਸ ਵੇਲੇ ਫਿਰ ਖੰਡੇ ਬਾਟੇ ਦੀ ਪਹੁਲ ਇਸ ਇਨਸਾਨ ਨੂੰ ਛਕਾਈ ਸੀ, ਇਹਦਾ ਨਾਮ ਰੱਖਿਆ ਸੀ ਉਸ ਵੇਲੇ ਬੰਦਾ ਸਿੰਘ ਬਹਾਦਰ। ਬਾਬਾ ਸ਼ਬਦ ਜਿਹੜਾ ਨਾ ਇਹ ਅਸੀਂ ਸਿੱਖ ਜਗਤ ਜਿਹੜਾ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਅਸੀਂ ਲਾ ਕੇ ਬੁਲਾਉਣੇ, ਯਾਦ ਕਰਦੇ। ਜਿਸ ਵੇਲੇ ਮਹਾਰਾਜ ਜੀ ਦੀ ਸੰਗਤ ਕੀਤੀ ਕੁਝ ਦਿਨ ਬਤੀਤ ਹੋਏ, ਕਹਿਣ ਲੱਗਾ ਮਹਾਰਾਜ ਜੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਤੁਸੀਂ ਮੈਨੂੰ ਇੱਕ ਇਨਸਾਨ ਦੇ ਰੂਪ ਵਿੱਚ ਲੈ ਕੇ ਮੈਨੂੰ ਇੱਕ ਸਹੀ ਮਾਰਗ ਤੇ ਤੋਰ ਹੈ, ਮੇਰੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਨੇ ਇਹ ਤੁਸੀਂ ਦੱਸੋ ਤੇ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਫਿਰ ਸਤਿਗੁਰਾਂ ਨੇ ਕਿਹਾ ਸੀ, ਕਹਿਣ ਲੱਗੇ ਬੰਦਿਆ ਜੇ ਸਾਡੀ ਸੇਵਾ ਕਰਨੀ ਆ ਨਾ ਜਾ ਫਿਰ ਪੰਜਾਬ ਦੀ ਧਰਤੀ ਤੇ, ਉੱਥੋਂ ਦੇ ਲੋਕ ਇੰਨੇ ਜ਼ੁਲਮ ਕਰ ਰਹੇ ਨੇ ਲੋਕਾਂ ਦੇ ਉੱਤੇ, ਇੰਨਾ ਅਤਿਆਚਾਰ ਕਰ ਰਹੇ ਨੇ, ਕਿਸੇ ਬਜ਼ੁਰਗ ਨੂੰ ਨਹੀਂ ਵੇਖਦੇ, ਕਿਸੇ ਬੱਚੇ ਨੂੰ ਨਹੀਂ ਵੇਖਦੇ, ਕਿਸੇ ਇਸਤਰੀ ਨੂੰ ਨਹੀਂ ਵੇਖਦੇ, ਕਿਸੇ ਵੱਡੇ ਛੋਟੇ ਦੀ ਪਰਵਾਹ ਨਹੀਂ ਕਰਦੇ, ਬਸ ਜੋ ਉਹਨਾਂ ਦੇ ਮਨਾਂ ਵਿੱਚ ਆਉਂਦਾ ਉਹ ਕਰੀ ਜਾਂਦਾ। ਇਹਨਾਂ ਲੋਕਾਂ ਨਾਲ ਧੱਕਾ ਕਰਦੇ ਪਏ ਨੇ, ਇਹਨਾਂ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਪਏ ਨੇ, ਜੇ ਸਾਡੀ ਸੇਵਾ ਕਰਨੀ ਆ ਜਾਓ ਪੰਜਾਬ ਦੀ ਧਰਤੀ ਦੇ ਇਹਨਾਂ ਲੋਕਾਂ ਨੂੰ ਸੁਧ। ਉੱਥੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ, ਕਹਿਣ ਲੱਗੇ ਸਤਿਗੁਰੂ ਤੁਹਾਡਾ ਹੁਕਮ ਸਿਰ ਮੱਥੇ, ਪਰ ਆਪਣੀ ਮਿਹਰ ਦੀ ਨਜ਼ਰ ਕਰੋ, ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ। ਕਹਿਣ ਲੱਗੇ ਜਿਹੜੇ ਕਾਰਜ ਵਾਸਤੇ ਭੇਜੋਗੇ ਤੁਹਾਡੀ ਕਿਰਪਾ ਦੇ ਨਾਲ ਉਸ ਕਾਰਜ ਨੂੰ ਫਤਿਹ ਕਰਕੇ ਆਵਾਂ। ਫਿਰ ਸਾਡੇ ਇਤਿਹਾਸਕਾਰ ਲਿਖਦੇ ਨੇ ਉਸ ਵੇਲੇ ਮਹਾਰਾਜ ਜੀ ਨੇ ਪਹਿਲਾਂ ਆਪਣੀ ਕਿਰਪਾ ਦੇ ਨਾਲ ਇਹਨੂੰ 5 ਤੀਰ ਦਿੱਤੇ ਸਨ, 5 ਤੀਰ ਬਖਸ਼ ਕੇ, ਇੱਕ ਨਗਾਰਾ ਬਖਸ਼ਿਆ, ਇੱਕ ਨਿਸ਼ਾਨ ਬਖਸ਼ਿਆ, ਜਦੋਂ ਇਹਨੂੰ ਉਸ ਵੇਲੇ ਨਦੇੜ ਦੀ ਧਰਤੀ ਤੋਂ ਪੰਜਾਬ ਵੱਲ ਤੋਰਦੇ ਪਏ। 5 ਤੀਰ ਦਿੱਤੇ ਨੇ, ਨਗਾਰਾ ਦਿੱਤਾ ਹੈ, 5 ਸਿੱਖ ਇਹਨੂੰ ਨਾਲ ਦਿੱਤੇ ਨੇ, ਤੇ ਉਹਨਾਂ 5 ਸਿੱਖਾਂ ਤੋਂ ਇਲਾਵਾ 20 ਸਿੱਖ ਹੋਰ ਦਿੱਤੇ ਸੀ ਨਾਲ, ਕੁੱਲ 25 ਹੋ ਗਏ ਨੇ। ਇੱਕ ਬਾਬਾ ਬੰਦਾ ਸਿੰਘ ਜੀ ਬਹਾਦਰ ਆਪ ਉੱਥੋਂ ਫਿਰ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਬਾਬਾ ਬੰਦਾ ਸਿੰਘ ਜੀ ਬਹਾਦਰ ਨਗਾਰਾ ਲੈ ਕੇ, 5 ਤੀਰ ਲੈ ਕੇ, 5 ਸਿੱਖ ਜਿਹੜੇ ਸਨ ਇਹਦੇ ਸਲਾਹਕਾਰ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਿਆਰੇ ਸਿੱਖ ਸਨ,
ਸਲਾਹਕਾਰ ਤੇ ਵੀ ਸਿੱਖ ਹੋ ਤੁਰ ਪਏ ਨੇ ਅਰਦਾਸ ਕਰਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਪੰਜਾਬ ਦੀ ਧਰਤੀ ਵੱਲ ਕਿ ਲੱਗੇ ਜਾਓ ਜਿੱਥੇ ਨੀਹਾਂ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਜ਼ੁਲਮੀ ਲੋਕਾਂ ਦਾ ਸੱਤਿਆਨਾਸ਼ ਕਰੋ ਨਾਮੋ ਨਿਸ਼ਾਨ ਖਤਮ ਕਰ ਹੋਣਾ ਸਤਿਗੁਰੂ ਦੀ ਕਿਰਪਾ ਦੇ ਨਾਲ ਸੀ ਮਾਣ ਸਨਮਾਨ ਅੱਜ ਸਿੱਖਾਂ ਦੀ ਝੋਲੀ ਵਿੱਚ ਪਾਉਂਦੇ ਪਏ ਤੁਰ ਪਿਆ ਬਾਬਾ ਬੰਦਾ ਸਿੰਘ ਜੀ ਬਹਾਦੁਰ ਚੱਲਦੇ ਚੱਲਦੇ ਚੱਲਦੇ ਚੱਲਦੇ ਦਿੱਲੀ ਦੇ ਵਿੱਚ ਪਹੁੰਚ ਗਏ ਦਿੱਲੀ ਦੇ ਵਿੱਚ ਆਣ ਕੇ ਫਿਰ ਇਹਨਾਂ ਨੇ ਸਿੱਖਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਸਿੱਖਾਂ ਨੂੰ ਕਹਿਣ ਲੱਗੇ ਵੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਤੇ ਇਹਨਾਂ ਸਤਿਗੁਰਾਂ ਨੇ ਕਿਹਾ ਵੀ ਜਾਓ ਸਰਹੰਦ ਦੀ ਇੱਟ ਨਾਲ ਇੱਟ ਕਰਕਾ ਦਿਓ ਜਿਹੜੇ ਇਹਨਾਂ ਜ਼ੁਲਮ ਢਾਉਂਦੇ ਪਏ ਨੇ ਉਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿਓ ਸਾਡੀ ਮਦਦ ਕਰੋ ਉਸ ਵੇਲੇ ਫਿਰ ਧਨ ਦੌਲਤ ਦੀ ਲੋੜ ਸੀ ਕਿਉਂਕਿ ਸ਼ਸਤਰ ਚਾਹੀਦੇ ਸਨ ਨੌਜਵਾਨ ਚਾਹੀਦੇ ਸਨ ਸਭ ਕੁਝ ਚਾਹੀਦਾ ਸੀ ਜਿਸ ਹਕੂਮਤ ਨਾਲ ਟੱਕਰ ਲੈਣ ਵਾਸਤੇ ਤੁਰੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹ ਕੋ ਆਮ ਬੰਦਾ ਥੋੜਾ ਸੀ ਦਿੱਲੀ ਵਿੱਚ ਉਹਨਾਂ ਦਾ ਰਾਜ ਸਰਹੰਦ ਵਿੱਚ ਉਹਨਾਂ ਦਾ ਰਾਜ ਲਾਹੌਰ ਵਿੱਚ ਉਹਨਾਂ ਦਾ ਰਾਜ ਚਾਰ ਚੁਫੇਰੇ ਹਿੰਦੁਸਤਾਨ ਦੀ ਧਰਤੀ ਦੇ ਮਾਲਕ ਸਨ ਤੇ ਕੋਈ ਇੱਕ ਸਾਲ ਨਹੀਂ ਸੀ ਹੋਇਆ ਰਾਜ ਕਰਦੇ ਨੇ ਦੋ ਸਾਲ ਨਹੀਂ ਸੀ ਹੋਏ ਸਾਡੇ ਸਿੱਖ ਵਿਦਵਾਨ ਲਿਖਦੇ ਨੇ 750 ਸਾਲ ਤੋਂ ਇਹਨਾਂ ਦਾ ਰਾਜਭਾਗ ਚ ਇੰਨੀਆਂ ਗਹਿਰੀਆਂ ਜੜ੍ਹਾਂ ਉਹਨਾਂ ਦੇ ਰਾਜਭਾਗ ਨੇ ਉਹਨਾਂ ਨਾਲ ਟੱਕਰ ਲੈਣ ਵਾਸਤੇ ਅੱਜ ਪੰਜਾ ਸਿੱਖਾਂ ਨੂੰ ਨਾਲ ਲੈ ਕੇ ਸਿੰਘਾਂ ਨੂੰ ਨਾਲ ਲੈ ਕੇ 20 ਸਿੱਖ ਨਾਲ ਤੁਰ ਪਿਆ ਟੱਕਰ ਲੈਣ ਵਾਸਤੇ ਦਿੱਲੀ ਵਿੱਚ ਆਏ ਨੇ ਉੱਥੇ ਫਿਰ ਵਣਜਾਰੇ ਸਿੱਖ ਮਿਲੇ ਜਦੋਂ ਪਤਾ ਲੱਗਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿੱਖ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਬਾਅਦ ਬਦਲਾ ਸ਼ਬਦ ਆਪਾਂ ਵਰਤ ਲਿਆ ਹੈ ਪਰ ਸਿੱਖ ਦੇ ਅੰਦਰ ਬਦਲਾ ਨਹੀਂ ਜ਼ੁਲਮਾਂ ਦਾ ਨਾਸ ਕਰਨ ਦਾ ਇੱਕ ਸੁਨੇਹਾ ਮਹਾਰਾਜ ਜੀ ਨੇ ਭਰਿਆ ਸੀ ਉਹਨਾਂ ਦੇ ਇਹ ਮੈਸੇਜ ਦਿੱਤਾ ਉੱਥੇ ਵਣਜਾਰੇ ਸਿੱਖਾਂ ਨੂੰ ਪਤਾ ਲੱਗਾ ਜਿਹਨਾਂ ਨੂੰ ਆਪਾਂ ਲਵਾਣੇ ਸਿੱਖ ਵਣਜਾਰੇ ਜਿਹੜੇ ਵਣਜ ਵਪਾਰ ਕਰਨ ਵਾਲੇ ਉਹ ਕਹਿਣ ਲੱਗੇ ਵੀ ਕਿੰਨੀ ਕੁ ਧਨ ਦੌਲਤ ਚਾਹੀਦੀ ਕਹਿਣ ਲੱਗੇ ਜਿੰਨੀ ਵੀ ਦੇ ਸਕਦੇ ਬਹੁਤ ਲੋੜ ਫਿਰ ਜਿੰਨੇ ਵੀ ਖੱਚਰਾਂ ਤੇ ਭਰ ਕੇ ਦੇ ਸਕਦੇ ਸੀ ਵਣਜਾਰੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹਵਾਲੇ ਧਨ ਦੌਲਤ ਦੇ ਢੇਰ ਲਾ ਦਿੱਤੇ ਆ ਬਾਹਰ ਲਾ ਦਿੱਤੇ ਇੱਥੇ ਫਿਰ ਸਾਡੇ ਸਿੱਖ ਵਿਦਵਾਨ ਲਿਖਦੇ ਨੇ ਫਿਰ ਦਿੱਲੀ ਤੋਂ ਅੱਗੇ ਚੱਲਦਿਆਂ ਸਾਰ ਸਭ ਤੋਂ ਪਹਿਲਾਂ ਸਲਾਹਾਂਕਾਰਾਂ ਦੇ ਨਾਲ ਸਲਾਹ ਕਰਕੇ ਸਿੱਖਾਂ ਦੇ ਨਾਲ ਸਲਾਹ ਕਰਕੇ ਪੰਜਾਬ ਦੀ ਧਰਤੀ ਤੇ ਹੁਕਮਨਾਮੇ ਭੇਜੇ ਸੀ ਜਿਹੜੇ ਹੁਕਮਨਾਮੇ ਉਸ ਵੇਲੇ ਸਿੱਖਾਂ ਦੇ ਘਰਾਂ ਦੇ ਵਿੱਚ ਜਥੇਦਾਰਾਂ ਦੇ ਘਰਾਂ ਦੇ ਵਿੱਚ ਭੇਜੇ ਗਏ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਸਰਹੰਦ ਫਤਿਹ ਕਰਨ ਵਾਸਤੇ ਆਏ ਰਹੇ ਉਹਨਾਂ ਦੀ ਮਦਦ ਕਰੋ ਫਿਰ ਮਾਲਵੇ ਦੇ ਸਿੱਖ ਜਿਹੜੇ ਨੇ ਨਾ ਉਹ ਇਕੱਠੇ ਹੋ ਕੇ ਮਿਲੇ ਪਹਿਲਾ ਹਮਲਾ ਜਿਹੜੇ ਸਾਡੇ ਸਿੱਖ ਵਿਦਵਾਨ ਲਿਖਦੇ ਨੇ ਵੀ ਦਿੱਲੀ ਤੋਂ ਜਦੋਂ ਅੱਗੇ ਤੁਰੇ ਨੇ ਜਿੱਥੇ 20 ਸਿੱਖ ਸੀ 5 ਹੋਰ ਸਿੱਖ ਸਨ 25 ਸਨ ਮਹਾਰਾਜ ਜੀ ਕੋਲੋਂ ਤੁਰੇ ਸਨ ਦਿੱਲੀ ਤੱਕ ਪਹੁੰਚਦਿਆਂ 5000 ਸਿੱਖ ਹੋਰ ਇਕੱਠੇ ਹੋ ਗਏ 5000 ਦੀ ਸੈਨਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਪਹਿਲਾ ਹਮਲਾ ਸੋਨੀਪਤ ਤੇ ਕੀਤਾ ਸੋਨੀਪਤ ਦੇ ਉੱਤੇ ਫਿਰ ਜਿੱਤ ਪ੍ਰਾਪਤ ਕੀਤੀ ਉੱਥੋਂ ਫਿਰ ਇਹਨਾਂ ਮੁਗਲਾਂ ਦੇ ਹਥਿਆਰ ਘੋੜੇ ਧਨ ਦੌਲਤ ਹੱਥ ਲੱਗੇ ਉਸ ਤੋਂ ਬਾਅਦ ਫਿਰ ਦੂਜਾ ਹਮਲਾ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਪਿੰਡ ਸ਼ਹਿਰ ਦੇ ਵਿੱਚ ਸਮਾਣੇ ਸ਼ਹਿਰ ਨੂੰ ਇਸ ਕਰਕੇ ਉਹਨਾਂ ਨੇ ਹਮਲਾ ਕੀਤਾ ਸੀ ਇੱਥੇ ਉਹ ਜਲਾਦ ਸਨ ਜਲਾਲੂਦੀਨ ਜਿਨ੍ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਕਲਮ ਕੀਤਾ ਸੀ ਭਾਵ ਸ਼ਹੀਦ ਕੀਤਾ ਸੀ ਇੱਥੇ ਸ਼ਾਸਲ ਬੇਗ ਸਨ ਬਾਸ਼ਲ ਬੇਗ ਸਨ ਜਿਨ੍ਹਾਂ ਨੇ ਸਰਹੰਦ ਦੇ ਨੀਹਾਂ ਦੇ ਵਿੱਚ ਚਿਣਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਲਾ ਨੂੰ ਜ਼ਿਬਾ ਕੀਤਾ ਸੀ ਸ਼ਹੀਦ ਕੀਤਾ ਇਹ ਇਸੇ ਸਮਾਣੇ ਪਿੰਡ ਦੇ ਰਹਿਣ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਸਮਾਣੇ ਦੇ ਉੱਤੇ ਫਿਰ ਚੜ੍ਹਾਈ ਕੀਤੀ ਸਵੇਰ ਤੋਂ ਲੈ ਕੇ ਸਮਾਣੇ ਦੇ ਵਿੱਚ ਬਹੁਤ ਤਨਾੜ ਇਹ ਮੁਗਲ ਜਿਹੜੇ ਸਨ ਮੁਸਲਮਾਨ ਰਹਿੰਦੇ ਸਨ ਬਹੁਤ ਤਨਾੜ ਧੰਨ ਦੌਲਤ ਦੀ ਕੋਈ ਘਾਟ ਨਹੀਂ ਸੀ ਅਮੀਰ ਖਾਨਦਾਨ ਦੇ ਲੋਕ ਸਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਣੇ ਦੇ ਲੋਕਾਂ ਨੂੰ 10,000 ਦੇ ਗਿਣਤੀ ਵਿੱਚ ਮੌਤ ਦੇ ਘਾਟ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਗਲੀਆਂ ਦੇ ਵਿੱਚ ਲੁਟਾ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਇਸ ਸਮਾਣੇ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਵੀ ਫਿਰ ਬਹੁਤ ਧਨ ਦੌਲਤ ਜਿਹੜੀ ਸੀ ਸਿੱਖਾਂ ਦੇ ਹੱਥ ਵਿੱਚ ਲੱਗੀ ਕੁਛ ਸ਼ਸਤਰ ਲੱਗੇ ਬੇਸ਼ੁਮਾਰ ਕੀਮਤੀ ਘੋੜੇ ਸਿੱਖਾਂ ਦੇ ਹੱਥ ਵਿੱਚ ਲੱਗੇ
ਤਕੜੀ ਫੌਜ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫਿਰ ਅੱਗੇ ਵੱਲ ਵਧੀ, ਸਡੋਰੇ ਆਣ ਕੇ ਇੱਥੋਂ ਫਿਰ ਫੌਜ ਹੋਰ ਨਲਦੀ ਰਲਦੀ ਰਲਦੀ 20,000 ਦੀ ਫੌਜ ਜਿਹੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਜਿਸ ਵੇਲੇ ਫਿਰ ਸਡੋਰੇ ਪਿੰਡ ਦੇ ਵਿੱਚ ਆਏ ਨੇ, ਇੱਥੋਂ ਦਾ ਉਸਮਾਨ ਖਾਨ ਜਿਹਨੇ ਸਡੋਰੇ ਪਿੰਡ ਦੇ ਸਤਿਕਾਰ ਜੋ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ, ਤਸੀਹੇ ਵੀ ਦਿੱਤੇ, ਕੁਝ ਨਾ ਉਹਨੂੰ ਬੜੇ ਭੈੜੇ ਤਰੀਕੇ ਦੇ ਨਾਲ ਸ਼ਹੀਦ ਕੀਤਾ। ਫਿਰ ਸਡੋਰੇ ਪਿੰਡ ਦੇ ਵਿੱਚ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਦੇ ਉਸਮਾਨ ਖਾਨ ਨੂੰ ਮਾਰਿਆ, ਇਹਨਾਂ ਲੋਕਾਂ ਦਾ ਤਹਿਸ ਨਹਿਸ ਕੀਤਾ, ਤੇ ਇਸੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਇੰਜ ਕਹਿ ਲਈਏ ਵੀ ਉਸ ਵੇਲੇ ਕੋਈ ਲੋਕ ਸਨ, ਉਹਦੇ ਪੁੱਤਰ ਪੋਤਰੇ ਸਨ, ਉਹਨਾਂ ਨੂੰ ਬੁਲਾ ਕੇ ਕਹਿ ਦਿੱਤਾ ਸੀ। ਬਾਬਾ ਜੀ ਨੇ ਕਹਿਣ ਲੱਗੇ, ਤੁਸੀਂ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਿਆਰ ਵਾਲਾ ਪਰਿਵਾਰ, ਕਹਿਣ ਲੱਗੇ ਜੇ ਚਾਹੋ ਤੇ ਇਸੇ ਸਡੋਰੇ ਦਾ ਤੁਹਾਨੂੰ ਮਾਲਕ ਬਣਾ ਦਿੰਦੇ, ਜੋ ਚਾਹੀਦਾ ਲੈ ਲਓ ਤੁਹਾਨੂੰ ਦੋ ਚਾਹੀਦੇ। ਉਸ ਪਿਆਰ ਵਾਲੇ ਨੇ ਕਿਹਾ ਸੀ, ਬਾਬਾ ਜੀ ਸਾਨੂੰ ਕੁਝ ਨਹੀਂ ਚਾਹੀਦਾ, ਤੁਹਾਡੇ ਕੋਲ ਫੌਜਾਂ ਨੇ ਸੈਨਾ ਨੇ, ਜੇ ਸਾਡੀ ਕੋਈ ਮਦਦ ਕਰ ਸਕਦੇ ਹੋ, ਸਾਡੇ ਪਿਤਾ ਦੀ ਹਵੇਲੀ ਵਿੱਚ ਸਾਡੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਦੇ ਵਿੱਚੋਂ ਕੁਝ ਆਸ਼ੀਰਵਾਦ ਕੁਝ ਬਖਸ਼ਿਸ਼ਾਂ ਲਈਆਂ ਸਨ, ਕੰਘਾ ਤੇ ਕੇਸ। ਕਹਿਣ ਲੱਗੇ ਉਸ ਹਵੇਲੀ ਵਿੱਚ ਸਾਡੇ ਪਿਤਾ ਨੇ ਰੱਖੇ ਨੇ, ਸਾਨੂੰ ਲੱਭ ਨਹੀਂ ਰਹੇ, ਆਪਣੇ ਸਿੱਖਾਂ ਨਾਲ ਲੈ ਕੇ ਸਾਨੂੰ ਮਹਾਰਾਜ ਦੀਆਂ ਨਿਸ਼ਾਨੀਆਂ ਲੱਭ ਕੇ ਦੇ। ਫਿਰ ਉਸ ਹਵੇਲੀ ਦੀ ਇੱਕ ਇੱਕ ਇੱਟ ਨੂੰ, ਇੱਕ ਇੱਕ ਦੀਵਾਰ ਨੂੰ ਖੋਲ ਕੇ ਉਹ ਨਿਸ਼ਾਨੀਆਂ ਲੱਭੀਆਂ ਸਨ। ਪੀਰ ਬੁੱਧੂ ਸ਼ਾਹ ਦੇ ਅੰਸ਼ ਬੰਸ ਦੇ ਹਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ। ਪਰਤ ਕੇ ਗੁਰਮੁਖ ਫਿਰ ਚੱਪੜ ਚਿੜੀ ਦੇ ਅਸਥਾਨ ਤੇ ਪਹੁੰਚੇ। ਮਾਲਵੇ ਦੇ ਜਿਹੜੇ ਸਿੱਖ ਸਨ ਪਹਿਲਾਂ ਨਾਲ ਰਲ ਗਏ ਸਨ, ਹੁਣ ਮਾਝੇ ਤੇ ਦੁਆਬੇ ਦੇ ਜਿਹੜੇ ਸਿੱਖ ਸਨ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਖਬਰਾਂ ਪਹੁੰਚ ਚੁੱਕੀਆਂ ਸਨ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਆ ਰਹੇ, ਉਹਨਾਂ ਦੀ ਮਦਦ ਕਰੋ, ਉਹਨਾਂ ਦੇ ਨਾਲ ਰਲੋ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਸਰਹੰਦ ਦਾ ਤਹਿਸ ਨਹਿਸ ਕਰਨਾ। ਚੱਪੜ ਚਿੜੀ ਦੇ ਅਸਥਾਨ ਤੇ ਫਿਰ ਜਦੋਂ ਮਾਝੇ ਦੇ ਦੁਆਬੇ ਦੇ ਮਾਲਵੇ ਦੇ ਹੋਰ ਸਿੱਖ ਇਕੱਠੇ ਹੋਏ ਨੇ ਤੇ ਕੁੱਲ 40,000 ਦੀ ਗਿਣਤੀ ਵਿੱਚ ਸਿੱਖਾਂ ਦਾ ਇਕੱਠ ਸਾਡੇ ਸਿੱਖ ਵਿਦਵਾਨਾਂ ਨੇ ਦੱਸਿਆ। ਉਹ ਉੱਚੀ ਟਿੱਬੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੈਠੇ ਨੇ, ਉਧਰੋਂ ਵਜ਼ੀਰ ਖਾਂ ਫਿਰ ਆਇਆ। ਹੁਣ ਵਜ਼ੀਰ ਖਾਂ ਇੰਨਾ ਹੰਕਾਰੀ, ਇੰਨਾ ਜ਼ੁਲਮੀ ਸੀ, ਉਹ ਕਹਿੰਦਾ ਸੀ ਵੀ ਆ ਮੁੱਠੀ ਭਰ ਸਿੱਖ ਜਿਨ੍ਹਾਂ ਕੋਲ ਕੁਤਲਵਾਰਾਂ ਚੰਗੀਆਂ ਨਹੀਂ, ਜਿਨ੍ਹਾਂ ਕੋਲ ਘੋੜੇ ਚੰਗੇ ਨਹੀਂ, ਇਹ ਮੇਰਾ ਮੁਕਾਬਲਾ ਕਰਨਗੇ। ਫਿਰ ਆਪਣੇ ਇਸ ਵਜ਼ੀਰ ਖਾਂ ਸਰਹੰਦ ਦੀ ਧਰਤੀ ਤੋਂ ਤੁਰਿਆ। ਚੱਪੜ ਚਿੜੀ ਦੇ ਅਸਥਾਨ 20 ਕਿਲੋਮੀਟਰ ਦਾ ਫਾਸਲਾ ਹੈ ਇਸ ਅਸਥਾਨ, ਉੱਥੇ ਫਿਰ ਇਹਨੇ ਆਪਣੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ, ਪਤਾ ਲੱਗਾ ਵੀ 40,000 ਹੋਣ, ਉਹਦੇ ਨਾਲੋਂ ਕਈ ਗਿਣਤੀ ਵੱਧ ਸੈਨਾ ਲੈ ਕੇ, ਫੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੁਕਾਬਲਾ ਕਰਨ ਵਾਸਤੇ ਵਜ਼ੀਰ ਖਾਂ ਪਹੁੰਚਿਆ। ਚੱਪੜ ਚਿੜੀ ਦੇ ਅਸਥਾਨ ਤੇ ਲੈ ਕੇ ਗਰਮਖੋ, ਅੱਤ ਦੀ ਗਰਮੀ, ਦੁਪਹਿਰ ਦਾ ਸਮਾਂ, ਪਰ ਸਿੱਖਾਂ ਨੂੰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਬਸ ਇੱਕ ਤੇ ਵਜ਼ੀਰ ਖਾਂ ਨਜ਼ਰ ਆਉਂਦਾ ਸੀ ਵੀ ਇਹਨੂੰ ਅਸੀਂ ਖਤਮ ਕਰਨਾ, ਦੂਸਰਾ ਸਾਹਿਬਜ਼ਾਦਿਆਂ ਦੇ ਅਸਥਾਨ ਤੇ ਜਾ ਕੇ ਨਤਮਸਤਕ ਹੋਣਾ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ ਸੀ। ਇੰਨੇ ਜੋਸ਼ ਦੇ ਨਾਲ, ਇੰਨੇ ਜੋਸ਼ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਹਨਾਂ ਦੇ ਸਿੱਖ ਲੜੇ ਨੇ। ਕਹਿਣ ਲੱਗੇ ਜਿਸ ਵੇਲੇ ਵਜ਼ੀਰ ਖਾਂ ਨੂੰ ਉਹਨਾਂ ਨੇ ਵੇਖਿਆ ਅੱਗੇ ਵੱਧ ਕੇ, ਤੇ ਸਰਦਾਰ ਬਾਜ ਸਿੰਘ ਨੇ ਇੱਕ ਤੀਰ ਜਾਂ ਨੇਜਾ ਵੀ ਕੋਈ ਕਹਿੰਦੇ ਨੇ, ਉਹਦੇ ਹਾਥੀ ਦੇ ਮੱਥੇ ਤੇ ਮਾਰੇ। ਕੋਈ ਵਿਦਵਾਨ ਕਹਿੰਦੇ ਨੇ ਘੋੜੇ ਤੇ ਸਵਾਰ ਸੀ, ਕੋਈ ਕਹਿੰਦਾ ਹਾਥੀ ਤੇ, ਹਾਥੀ ਦੇ ਕਹਿ ਲਈਏ, ਘੋੜੇ ਤੇ ਜਿਹਦੇ ਤੇ ਵੀ ਸਵਾਰ ਸੀ ਵਜ਼ੀਰ ਖਾਂ, ਉਹਦੇ ਮੱਥੇ ਤੇ ਤੀਰ ਨੇਜਾ ਮਾਰਿਆ, ਉਹਦਾ ਘੋੜਾ ਡਿੱਗਾ, ਆਪ ਵਜ਼ੀਰ ਖਾਂ ਥੱਲੇ ਡਿੱਗਾ। ਡਿੱਗਦਿਆਂ ਸਾਰ ਉਸੇ ਵੇਲੇ ਇਹਨੇ ਆਪਣੇ ਹੱਥ ਵਿੱਚ ਤੀਰ ਫੜਿਆ ਤੇ ਸਰਦਾਰ ਬਾਜ ਸਿੰਘ ਨੂੰ ਮਾਰਨ ਲੱਗਾ। ਇੰਨੀ ਦੇਰ ਨੂੰ ਸਰਦਾਰ ਫਤਿਹ ਸਿੰਘ ਨੇੜੇ ਆਇਆ, ਇੱਕ ਇੰਨੀ ਜ਼ੋਰ ਦੇ ਨਾਲ ਕਿਰਪਾਨ ਦਾ ਵਾਰ ਕੀਤਾ ਸਰਦਾਰ ਫਤਿਹ ਸਿੰਘ ਨੇ, ਐਸ ਮੋਢੇ ਤੇ ਵਾਰ ਕੀਤਾ, ਮੋਢੇ ਨੂੰ ਚੀਰਦਾ ਆਇਆ, ਬਾਂਹ ਵੀ ਲਾ ਕੇ ਸੁੱਟ ਦਿੱਤੀ ਤੇ ਅੱਧਾ ਹਿੱਸਾ ਵੀ ਇੱਕ ਪਾਸੇ ਸੁੱਟ ਦਿੱਤਾ। ਜਿਸ ਵੇਲੇ ਵਜ਼ੀਰ ਖਾਂ ਡਿੱਗਿਆ ਨਾ, ਉਸ ਵੇਲੇ ਉਹਦੀਆਂ ਫੌਜਾਂ ਵਿੱਚ ਭੱਜ ਦੌੜ ਮੱਚ ਗਈ। ਫਿਰ ਕੋਈ ਮਾਈ ਦਾ ਲਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਟਿਕ ਨਹੀਂ ਸਕਿਆ। ਜਦੋਂ ਇਹ ਭੱਜ ਗਏ ਨੇ, ਹਫੜਾ ਦਫੜੀ ਮੱਚ ਗਈ, ਵਜ਼ੀਰ ਖਾਂ ਮਾਰਿਆ ਗਿਆ, ਗੁਰੂ ਦੇ ਸਿੱਖਾਂ ਨੇ ਉੱਥੇ ਫਿਰ ਜਕਾਰੇ ਛੱਡੇ ਨੇ। ਉੱਥੇ ਫਿਰ ਉਹਨਾਂ ਨੇ ਥੱਲੇ ਉਤਰ ਕੇ ਇਸ ਟਿੱਬੀ ਤੋਂ ਜਿੱਥੇ ਗਹਿ ਕੱਚ ਲੜਾਈ ਹੁੰਦੀ ਪਈ ਸੀ, ਇਸ ਵਜ਼ੀਰ ਖਾਂ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਤੇ ਫਿਰ ਸਰਹੰਦ ਦੇ ਵਿੱਚ ਲੈ ਕੇ ਆਏ।
ਜਿੱਥੇ ਫਿਰ ਸਰਹੰਦ ਦੇ ਵਿੱਚ ਜਿੱਥੇ ਹੋਰ ਲੋਕ ਫੌਜਾਂ ਸਨ, ਅੜੀਆਂ ਥੋੜੀਆਂ ਬਹੁਤੀਆਂ, ਉਹਨਾਂ ਨੂੰ ਐਸੀ ਮਾਰ ਮਾਰੀ ਬੰਦਾ ਸਿੰਘ ਬਹਾਦਰ ਦੀਆਂ ਸੈਨਾ ਨੇ, ਉਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਗਰਮ ਹੋ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਸੰਗਤਾਂ ਸਿੱਖਾਂ ਨੇ ਨਾਲ ਮਿਲ ਕੇ ਇਸ ਸਰਹੰਦ ਦੇ ਉੱਤੇ ਆ ਕਬਜ਼ਾ ਕੀਤਾ। ਜਿਸ ਵੇਲੇ ਸਾਰੇ ਭੱਜ ਗਏ ਨੇ, ਇੱਥੇ ਸੀ ਸੁਚਾਨੰਦ ਜਿਹਦੇ ਨੱਕ ਦੇ ਵਿੱਚ ਨਕੇਲ ਪਾ ਕੇ ਇਹਨਾਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਵਜ਼ੀਰ ਖਾਂ ਦੀ ਮੌਤ ਹੋਈ। ਉੱਥੇ ਫਿਰ ਇਸ ਪਿੰਡ ਦੇ ਦੋ ਸੱਜਣ ਸਨ ਜਿਨ੍ਹਾਂ ਦਾ ਨਾਮ ਆਲਾ ਸਿੰਘ ਤੇ ਮਾਲਾ ਸਿੰਘ, ਆਲੇ ਸਿੰਘ ਤੇ ਮਾਲੀ ਸਿੰਘ ਲਿਖਦੇ ਨੇ। ਇਹ ਵਜ਼ੀਰ ਖਾਂ ਦੇ ਘਰ ਦੇ ਵਿੱਚ ਪਹਿਲਾਂ ਨੌਕਰੀ ਕਰਦੇ ਸਨ, ਨੌਕਰ ਸਨ। ਉਹਨਾਂ ਨੂੰ ਕੋਲ ਬੁਲਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ, ਕਹਿਣ ਲੱਗੇ ਭਲੇ ਹੋ, ਅੱਜ ਇਸ ਸਰਹੰਦ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਬਾਬਰੀ। 5 ਸਾਲ ਪਹਿਲਾਂ ਇਸੇ ਅਸਥਾਨ ਤੇ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੇ ਜ਼ਬਾ ਕੀਤਾ ਗਿਆ। ਕਹਿਣ ਲੱਗੇ ਮੈਨੂੰ ਉਸ ਅਸਥਾਨ ਤੇ ਲੈ ਚਲੋ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ ਸੀ। ਇਹ ਫਿਰ ਵਜ਼ੀਰ ਖਾਂ ਦੇ ਨੌਕਰ ਸਨ, ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਆਪਣੇ ਅੱਖਾਂ ਦੇ ਨਾਲ ਸਾਰਾ ਭਾਣਾ ਵਾਪਰਦਾ ਵੇਖਿਆ ਸੀ। ਉੱਥੇ ਫਿਰ ਇਹ ਲੈ ਕੇ ਆਏ ਨੇ, ਬਾਬਾ ਬੰਦਾ ਸਿੰਘ ਬਹਾਦਰ ਬੈਠ ਗਿਆ ਹੈ, ਅਸਥਾਨ ਤੇ ਨਮਸਕਾਰ ਕੀਤੀ। ਐਸਾ ਮਹਾਨ ਯੋਧਾ ਅੱਜ ਪਹਿਲੀ ਵਾਰੀ ਉਹਦੀਆਂ ਅੱਖਾਂ ਵਿੱਚੋਂ ਜਲ ਪਾ ਰਿਹਾ ਸੀ। ਹੇ ਸਤਿਗੁਰੂ, ਇਸੇ ਅਸਥਾਨ ਤੇ ਤੇਰੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ, ਇਸੇ ਅਸਥਾਨ ਤੇ ਅੱਜ ਤੇਰੀ ਕਿਰਪਾ ਦੇ ਨਾਲ ਖਾਲਸੇ ਦੇ ਰਾਜ ਦਾ ਮੈਂ ਨਿਸ਼ਾਨ ਚੁਲਾ ਦਿੱਤਾ। ਆਹ ਸੀ ਦਿਨ ਗੁਰਮੁਖੋ, 12 ਮਈ ਸਨ 1710 ਈਸਵੀ ਨੂੰ, ਜਦੋਂ 750 ਸਾਲ ਦੀਆਂ ਲਗਾਤਾਰ ਇਹਨਾਂ ਲੋਕਾਂ ਦੇ ਰਾਜ ਦੀਆਂ ਜੜ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ 40,000 ਦੀ ਗਿਣਤੀ ਵਿੱਚ ਜਿਹੜਾ ਸਿੱਖ ਸੀ ਉਹਨਾਂ ਨੇ ਜੜ੍ਹਾਂ ਨੂੰ ਪੁੱਟ ਕੇ ਰਾਹ ਦਿੱਤਾ। ਅਤੇ ਇੱਥੇ ਸਰਹੰਦ ਫਤਿਹ ਦਿਵਸ ਜਿਹੜਾ ਹੈ ਅੱਜ ਸਾਰਾ ਜਗਤ, ਸਿੱਖ ਜਗਤ ਵਿਸ਼ਵ ਦੇ ਵਿੱਚ ਮਨਾ ਰਹੇ, ਆਪ ਸੰਗਤਾਂ ਵੀ ਇਸ ਪਾਵਨ ਅਸਥਾਨ ਤੇ ਮਨਾ ਰਹੇ। ਮੈਂ ਆਰੰਭ ਵਿੱਚ ਬੇਨਤੀ ਕੀਤੀ, ਸ਼ਾਮ ਦੇ ਸਮੇਂ ਬੜੇ ਬਰੀਕੀ ਦੇ ਨਾਲ ਸਾਡੇ ਕੋਲ ਵਿਦਵਾਨ ਸੱਜਣ ਆਏ ਨੇ, ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਹੋਰ ਬਰੀਕੀ ਦੇ ਨਾਲ ਇਤਿਹਾਸ ਉਹਨਾਂ ਕੋਲ ਆਪਾਂ ਸਰਵਣ ਕਰਾਂਗੇ। ਅੱਜ ਦਾ ਹੁਕਮਨਾਮਾ ਜੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 2 ਸਲੋਕ ਨੇ, ਉਹਨਾਂ ਵੱਲ ਆਪਾਂ ਇੱਕ ਵਾਰੀ ਝਾਤ ਮਾਰ ਲਈਏ। ਸਲੋਕ ਮਹੱਲਾ ਦੂਜਾ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਸੇ ਦਾ ਕੋਈ ਸਹਾਰਾ ਹੋ ਸਕਦਾ, ਕਿਸੇ ਦਾ ਕੋਈ ਆਸਰਾ ਹੋ ਸਕਦਾ ਹੈ, ਪਰ ਮੇਰਾ ਆਸਰਾ ਕੇਵਲ ਇੱਕ ਤੂੰ ਹੈ। ਮੈਂ ਕਿਸੇ ਦੇ ਸਾਹਮਣੇ ਹੱਥ ਨਹੀਂ ਉਪਲਾਉਣਾ, ਮੈਂ ਕਿਸੇ ਦੇ ਸਾਹਮਣੇ ਨਹੀਂ ਝੁਕਣਾ, ਮੈਂ ਤੇ ਤੇਰੇ ਚਰਨਾਂ ਵਿੱਚ ਝੁਕਦਾ ਪਿਆ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਮੇਰੀ ਨਿਮਾਣੀ ਦਾ ਆਸਰਾ ਤੂੰ ਹੈ। ਕਿਉਂ ਨਾ ਮਰੀਜੇ ਰੋਏ ਜਾ ਲੱਗ ਚਿਤ ਨਾ ਆਵੇ। ਬੰਦਿਆ, ਉਸ ਪਰਮਾਤਮਾ ਨੂੰ ਤੂੰ ਭੁਲਾਈ ਬੈਠਾ ਜਿਹੜਾ ਸਾਡਾ ਆਸਰਾ ਹੈ, ਲੋਕ ਪ੍ਰਲੋਕ ਵਿੱਚ ਬਾਂਹ ਫੜਨ ਵਾਲਾ, ਕਿਉਂ ਨਾ ਮਰੀਜੇ ਰੋਏ। ਉਹ ਬੰਦਿਆ, ਤੂੰ ਮਰ ਕਿਉਂ ਨਹੀਂ ਗਿਆ? ਜਾਣ ਲੱਗ ਚਿੱਤ ਨਾ ਆਵੇ, ਜੇ ਤੈਨੂੰ ਵਾਹਿਗੁਰੂ ਚੇਤੇ ਨਹੀਂ ਆ ਰਿਹਾ, ਜੇ ਤੈਨੂੰ ਪਰਮਾਤਮਾ ਚੇਤੇ ਨਹੀਂ ਆ ਰਿਹਾ। ਅਗਲਾ ਸਲੋਕ ਫਿਰ ਮਹਾਰਾਜ, ਮੈਂ ਇਸ ਕਰਕੇ ਅੱਖਰੀ ਅਰਥ ਕਰਦਾ ਕਿਉਂਕਿ ਸਮੇਂ ਦੀ ਸਮਾਪਤੀ ਹੋ ਗਈ। ਮਹੱਲਾ ਦੂਜਾ। ਜਾਂ ਸੁੱਖ ਤਾਂ ਸਹਰਾਵਿਓ, ਦੁੱਖ ਵੀ ਸਮਾ ਲਿਓ। ਬੰਦਿਆ, ਜਿਸ ਪਰਮਾਤਮਾ ਨੇ ਤੈਨੂੰ ਸੁੱਖ ਦਿੱਤੇ ਨੇ ਨਾ, ਜਿਸ ਸੁੱਖਾਂ ਵਿੱਚ ਵਾਹਿਗੁਰੂ ਨੂੰ ਯਾਦ ਕਰਦਾ ਹੈ, ਤੇ ਦੁੱਖਾਂ ਵਿੱਚ ਵੀ ਇਹਨੂੰ ਲਾਮੇ ਨਾ ਦਿਆ ਕਰ। ਜੇ ਦੁੱਖ ਆ ਗਏ ਨੇ ਤੇ ਤਾਂ ਵੀ ਉਹਦਾ ਭਾਣਾ ਮੰਨ ਕੇ ਉਸ ਪਰਮਾਤਮਾ ਨੂੰ ਅਰਾਧਿਆ ਕਰ, ਸਿਮਰਨ ਕਰਿਆ ਕਰ। ਸਾਡੇ ਸਿੱਖ ਵਿਦਵਾਨਾਂ ਨੇ ਬਚਨ ਕਹਿਣ, ਸੁੱਖ ਵੇਲੇ ਸ਼ੁਕਰਾਨਾ ਕਰਿਆ ਕਰ, ਦੁੱਖ ਵੇਲੇ ਅਰਦਾਸ ਕਰਿਆ ਕਰ, ਤੇ ਹਰ ਵੇਲੇ ਕੀ ਕਰਨਾ, ਸਿਮਰਨ ਕਰਿਆ ਕਰ। ਜੇ ਹਰ ਵੇਲੇ ਬੰਦਾ ਸਿਮਰਨ ਵਿੱਚ ਜੁੜਦੇ ਨਾ, ਤੇ ਸੱਚ ਜਾਣਿਆ ਜੇ ਫਿਰ ਕਦੀ ਜ਼ਿੰਦਗੀ ਵਿੱਚ ਦੁੱਖ ਆ ਹੀ ਨਹੀਂ ਸਕਦਾ। ਨਾਨਕ ਕਹਿ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਦੋਂ ਸੁੱਖਾਂ ਵਿੱਚ ਸ਼ੁਕਰਾਨਾ ਕਰੇਗਾ, ਦੁੱਖਾਂ ਵਿੱਚ ਵੀ ਇਸ ਪਰਮਾਤਮਾ ਨੂੰ ਯਾਦ ਕਰੇਗਾ, ਐਸੀ ਤੇਰੀ ਜੀਵਨ ਜੁਗਤ ਬਣ ਗਈ ਨਾ, ਇੱਕ ਦਿਨ ਪਰਮਾਤਮਾ ਤੈਨੂੰ ਆਪ ਆਣ ਕੇ ਮਿਲ ਜਾਏ। ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ, ਹਉ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵੱਡੀ। ਪਰਮਾਤਮਾ, ਮੈਂ ਤੈਨੂੰ ਆਪਣੀ ਛੋਟੀ ਜਿਹੀ ਜ਼ਬਾਨ ਦੇ ਨਾਲ
ਕਿਵੇਂ ਬਿਆਨ ਕਰਕੇ ਦੱਸ ਸਕਦਾ? ਤੇਰੀਆਂ ਵਡਿਆਈਆਂ ਵੱਡੀਆਂ ਨੇ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣਾ ਜੇ ਤੂੰ ਅਗਮ ਦਿਆਲ ਅਗਮ ਹੈ, ਆਪ ਲਹਿ ਮੈਂ ਲਾਈ, ਤੂੰ ਅਗਮ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਤੂੰ ਦਿਆਲੂ ਹੈ, ਆਪ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਕਾਈ, ਤੇਰੇ ਤੋਂ ਬਿਨਾਂ ਮੇਰਾ ਕੋ ਹੋਰ ਬੇਲੀ ਨੇ, ਬੇਲੀ ਦੇ ਅਰਥ ਨੇ ਸੱਜਣ ਮਿੱਤਰ ਨੇ, ਜਿਹੜਾ ਅੰਤ ਵੇਲੇ ਮੇਰੀ ਸਹਾਇਤਾ ਕਰਨ ਵਾਲਾ ਹੋਵੇ, ਜੋ ਤੇਰੀ ਸਰਨਾਗਤੀ ਤਿੰਨ ਲਹਿ ਛਡਾਈ, ਹੇ ਦਾਤਿਆ ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਨਾ, ਤੂੰ ਉਹਨੂੰ ਜਮਾਂ ਤੋਂ ਛਡਾ ਲੈਣਾ, ਉਹਨੂੰ ਬੰਧਨਾ ਤੋਂ ਛਡਾ ਲੈਣਾ, ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਤੁਵੇਂ ਉਸ ਪਰਮਾਤਮਾ ਨੂੰ ਸਲਾਹਿਆ ਕਰ, ਜਿਸ ਪਰਮਾਤਮਾ ਨੂੰ ਕੋਈ ਤਿਲ ਜਿੰਨਾ ਵੀ ਤਮਾ ਨਹੀਂ, ਵੀ ਜੇ ਕੋਈ ਮੈਨੂੰ ਸਲਾਹੁੰਦਾ ਤੇ ਜੇ ਮੈਨੂੰ ਬਖਸ਼ਿਸ਼ਾਂ ਕੀਤੀਆਂ ਨੇ, ਜੇ ਨਹੀਂ ਸਲਾਹੁੰਦਾ ਤੇ ਮੈਂ ਵਾਪਸ ਲੈ ਨਹੀਂ। ਕਹਿਣ ਲੱਗੇ ਐਸੇ ਪਰਮਾਤਮਾ ਨੂੰ ਸਲਾਹਿਆ ਕਰ ਜਿਹੜਾ ਦਾਤਾ ਦੇ ਕੇ ਕਦੀ ਵਿਚਿਤਾਰਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਇਤਿਹਾਸ ਗੁਰ ਸ਼ਬਦ ਦੇ ਵਿਚਾਰ ਸਰਵਣ ਕਰ ਦੇਣੀਆਂ, ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਾਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵ ਵਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸੁਧਾਰ ਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਿਮਰਾ ਸੁਆਮੀ, ਸੋ ਕਹਿ ਮਨ ਵਿਸਾਰੇ ਕਹੇ ਨਾਨਕ, ਮਨ ਮੇਰੇ ਸੁਧਾਰ ਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸੁਭ ਸਲਾਹ ਤੇਰੀ ਨਾ ਮਨ ਵਸਾਵੈ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਸਕ ਮਨ ਐ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆਂ ਵਡਿਆਈਆਂ ਕਾਹੇ ਨਾਨਕ, ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਤ ਕਰਿਆ ਨ ਹਦ ਵਾਜੇ, ਆਨੰਦ ਸੁਣਾ ਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪੁਰ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਿਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੀ ਅਨਹਤੁਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੋ, ਦਿਵਸ ਰਾਤ ਦੇ ਦਾਈ ਦਾਇਆ, ਖਿਲ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਬਚੇ ਧਰਮ ਹਤੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ। ਜਾ ਕਾ ਸਤਿਗੁਰ ਪੂਰਾ, ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਾਸਮ ਦੀ, ਨੂਰ ਅਰ ਸੋਹ ਪੁਰ ਸੋਹ ਝੱਟੀਐ। ਤੁਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ

0: ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇਕ ਤੂ, ਕਿਉਂ ਨਾ ਮਰੀ ਜੈ ਰੋਏ, ਜਾ ਲਗ ਚਿਤ ਨਾ ਆਵਹੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਿਸੰਗ ਜੀ, ਮਹਾਰਾਜ ਕਿਰਪਾ ਕੀਤੀ ਆਪ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਕੀ ਉੱਚ ਬੈਠ ਕੇ ਪਿੱਤਰ ਬਾਣੀ ਅਸਖੀ ਵਾਰਸ ਪੂਰੀ ਕੀਤੀ, ਸਾਨੂੰ ਕੀਤੇ ਨੇ ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਸਾਨੂੰ ਕੀਤੀ ਹੈ, ਇਤਿਹਾਸ ਸਾਨੂੰ ਕੀਤਾ ਹੈ। ਅਰਦਾਸ ਵਿੱਚ ਹਾਜ਼ਰ ਮੇਰੇ ਪ੍ਰਧਾਨ ਮਹਾਰਾਜ ਬਖਸ਼ੇ ਪਿੱਤਰ ਨੂੰ ਸਾਨੂੰ ਕੀਤੀਆਂ, ਸਾਧ ਸਿੰਘ ਰਾਜਾ ਸਵਾਸ ਸਮਾਂ ਗੁਰੂ ਸਾਹਿਬਾਂ ਨੇ ਆਪ ਸਭ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ। ਔਰ ਸਾਸਤਰੀ ਆਪ ਸੰਗਤ ਨੂੰ ਪਤਾ ਹੈ ਕਿ ਹੁਣ ਪਿੱਤਰ ਗੁਰਬਾਣੀ ਦੀ ਰੇੜੀ ਵਾਰ ਕਥਾ ਚੱਲ ਰਹੀ ਹੈ, ਭਾਈ ਨਵਨੀਤ ਸਿੰਘ ਆਦਮੀ ਠੀਕ 10 ਵਜੇ ਤੱਕ ਸਰਵ ਕਰਾਉਣਗੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੇ ਤੋਂ ਵਿਆਹ ਕਥਾ ਕੀਤੇ ਬਾਅਦ ਤੁਸੀਂ ਸਾਧ ਸੰਗਤ ਜੀ ਸਰਵ ਕਰ ਸਕਦੇ ਹੋ। ਬਸ ਸੰਗਤ ਨੂੰ ਬੇਨਤੀ ਹੈ ਕਿ ਆਪ ਸੰਗਤ ਨੂੰ ਪਤਾ ਹੈ ਕਿ ਨਾਰ ਸਾਲ 100 ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਇਸ ਨੂੰ ਬੇਅੰਤ ਮਾਰੀ ਲੋੜ ਹੈ, ਤੁਹਾਡੇ ਬਖਸ਼ਿਸ਼ ਕੀਤੀ ਹੈ, ਬੇਅੰਤ ਪੁਰਾਣਾ ਵੱਲੋਂ ਬੇਅੰਤ ਆ ਰਹੀ ਹੈ, ਵਡਭਾਗੀ ਹਨ। ਸੋ ਜਿਨ੍ਹਾਂ ਨੇ ਅੱਜ ਤੱਕ ਮਾਇਆ ਦੀ ਸੇਵਾ ਨਹੀਂ ਕੀਤੀ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਦਸਵਾਂ ਜ਼ਰੂਰ ਸਫਲ ਕਰਦੇ ਹੋਏ, ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਮਾਇਆ ਗੁਰੂ ਘਰ ਦੇਣ ਵਾਸਤੇ ਆਪ ਕਿਰਪਾਲਤਾ ਕਰੋ। ਅਤੇ ਇਹ ਜੋ ਸਾਰਾ ਸਖੀਆਂ ਦਾ ਕੰਮ ਹੈ, ਅਸੀਂ ਸਾਰੇ ਮਿਲ ਕੇ ਇਸ ਨੂੰ ਵੱਧ ਤੋਂ ਵੱਧ ਚਾਨਾ ਸ਼ਕਤ ਸੰਪੂਰਨ ਕਰ ਸਕੀਏ। ਸਤਸੰਗ ਜੀ, ਆਪ ਸੰਗਤ ਨੂੰ ਪਤਾ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਵੇਂ ਸਰਹੰਦ ਫਤਿਹ ਕਰਕੇ ਆਪਣੇ ਇਤਿਹਾਸ ਸਰਵ ਕੀਤਾ ਹੈ। ਉਹਨਾਂ ਮਜ਼ਲੂਮਾਂ ਨੇ ਕੀਤੇ ਹੋਏ ਜ਼ੁਲਮਾਂ ਨੂੰ ਸਾਬਕਾ ਉਹਨਾਂ ਦਾ ਬਰਾਬਰ ਕੀਤਾ ਸੀ। ਸੋ ਉਹਨਾਂ ਨੂੰ ਦੱਸਿਆ ਕਿ ਜ਼ੁਲਮ ਕਿਵੇਂ ਕਰੀਦਾ, ਕਿਉਂਕਿ ਸਿੱਖ ਧਰਮ ਜਿਹੜਾ ਇਹਦਾ ਆਦੇਸ਼ ਹੀ ਇਹ ਕਿ ਜ਼ੁਲਮ ਨੂੰ ਖਤਮ ਕਰਨਾ ਅਤੇ ਮਜ਼ਲੂਮਾਂ ਦੀ ਹਿੰਮਤ ਕਰਨਾ, ਉਹਨਾਂ ਨੂੰ ਬਚਾਉਣਾ। ਸਤਸੰਗ ਜੀ, 15 ਨੂੰ ਸੰਗਰਾਂਦ ਹੈ, ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਓ, ਹਾਜ਼ਰੀਆਂ ਭਰੋ, ਮਹੀਨੇ ਜੀਆ ਕਹਿਣਾ ਅਤੇ ਮਹੀਨੇ ਸ਼ੁਭ ਸ਼ਾਂਤੀ ਵਾਸਤੇ ਅਰਦਾਸ ਕਰਨੀ ਹੈ। ਸੋ ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਪਹੁੰਚੇ ਨੇ, ਭਗਵਾਨ ਵੀ ਉਹ ਹਰ ਰੋਜ਼ ਸ਼ਾਮ ਨੂੰ ਕਥਾ ਕਰ ਰਹੇ ਨੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਸਮੇਂ ਸਿਰ ਪਹੁੰਚ ਕੇ ਇਸ ਸਮੇਂ ਤੋਂ ਡਾਬ ਉਠਾਉਣ ਦੇ ਯਤਨ ਕਰੋ ਅਤੇ ਆਪ ਕਥਾ ਸਰਵ ਕਰਿਆ ਕਰੋ। ਸਤਸੰਗ ਜੀ, ਮੈਂ ਸਾਰਿਆਂ ਨੂੰ ਹੈ ਛੋਟਾ ਘੱਲੂਘਾਰਾ ਕਾਨੂੰਨ ਨਿਸ਼ਾਂ ਵਾਲਾ ਗੁਰਦਾਸਪੁਰ ਜ਼ਿਲ੍ਹੇ। ਸੋ ਸਤਸੰਗ ਜੀ, ਜਿੱਥੇ 10-12 ਹਜ਼ਾਰ ਸਿੰਘ ਦੇ ਬੱਚੇ ਸ਼ਹੀਦ ਹੋਏ ਸਨ, ਸੋ ਸਤਸੰਗ ਜੀ ਆਓ, ਜ਼ਰੂਰ ਅਸੀਂ ਆਪ ਸਾਰੇ 17 ਤਰੀਕ ਨੂੰ ਇੱਥੇ ਪਹੁੰਚ ਗਏ, ਜੋ ਉਹਨਾਂ ਨੇ ਸਾਡੇ ਵਾਸਤੇ ਗੱਲ ਨਾ ਕਰਦੀ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ ਅਤੇ ਉਹਨਾਂ ਨੂੰ ਅਸੀਂ ਸਾਰੇ ਸ਼ਰਧਾਂਜਲੀਆਂ ਭੇਟ ਕਰੀਏ। ਸੋ ਭਾਈ ਸਾਹਿਬ ਤਿਆਰ ਨੇ, ਉਹ ਸਾਹਿਬ ਰਮਕਾ ਨੇ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਪਾਵਨ ਅੰਗ 125 ਤੋਂ ਆਪਾਂ ਅੱਜ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨੇਤਾ ਪ੍ਰਤੀ ਲਾਹੇ ਪ੍ਰਾਪਤ ਕਰਦੇ ਹੋ। ਆਓ ਗੁਰੂ ਕਿਰਪਾ ਸਦਕਾ 125 ਅੰਗ ਤੋਂ ਅੱਗੇ ਅੱਜ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨਾ ਹੈ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ।

ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲੱਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ।

ਮਾਰੀ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਇ ਭਾਈ ਦੁਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਵੇ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਭਾਏ ਹਨੇਰਾ ਚਾਨਣ ਹੋਵੇ ਛੋਟੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ

ਤੀਜਾ ਊਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵ ਹੈ ਘਰ ਮਾਹੇ ਉਦਾਸਾ ਹਰ ਰੰਗ ਰਹਿ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਜੀਵ ਵਾਰੀ ਪੜ ਬੁਝ ਮਨ ਵਸਾ ਬਣਿਆ ਗੁਰਮੁਖ

ਕਰਨ ਲੂਝੈ, ਦੂਜੈ ਭਾਏ ਪੜੈ ਨਹੀਂ ਬੂਝੈ, ਤ੍ਰਿਬਿਦ ਮਾਇਆ ਕਾਰਣ ਲੂਝੈ, ਤ੍ਰਿਬਿਦ ਬੰਧਨ ਟੁੱਟੈ ਗੁਰੂ ਸ਼ਬਦੀ, ਗੁਰੂ ਸ਼ਬਦੀ ਮੁਕਤ ਕਰਾਵਣਿਆ, ਇਹੋ ਮਨ ਚੰਚਲ ਵਸ ਨ ਆਵੈ, ਦੁਬਧਾ ਲਾਗੈ ਦਹ ਦਿਸ ਧਾਵੈ, ਬਿਖ ਕਾ ਕੀੜਾ

ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਨ ਦਿਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ ਪੜਹੈ ਹਰ ਤਤ ਨਾ ਜਾਣ ਹੈ, ਮੂਲੋ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ, ਮੋਹ ਬਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨਾ ਬੂਝੈ ਦੂਜੈ ਪਾਇਆ, ਤ੍ਰੈ ਗੁਣ ਪੜਹੈ ਹਰ ਏਕ ਨਾ ਜਾਣ ਹੈ, ਬਿਨ ਬੂਝੇ ਦੁਖ ਪਾਵਣਿਆ,

ਆਈ। ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ, ਰਤਨ ਪਦਾਰਥ ਘਰ ਤੇ ਪਾਇਆ, ਪੂਰੈ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ, ਆਪ ਉਪਾਏ ਤੈ ਆਪੇ ਵਿਖੈ ਸਤਿਗੁਰ।

ਜਾਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ।

ਜਾਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾ ਬਣਿਆ ਮਾਝ ਮਹੱਲਾ ਚੌਥਾ ਆਦ ਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜੀਵ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ ਗੁਰਮੁਖ

ਅੰਤਰ ਅਲਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਅਗਮ ਅਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਖਾ ਬਣਿਆ। ਹਉ ਵਾਰੀ ਜੀਉ ਵਾਰੀ, ਕਲ ਮਹਿ ਨਾਮ ਸੁਣਾ ਬਣਿਆ, ਸੰਤ ਪਿਆਰੇ ਸੱਚੇ ਧਾਰੇ, ਵਡਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਿਕ ਸਿੱਧ ਜਿਸੈ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੇ,

ਅੱਲਾ ਪੰਜਵਾ ਨਿਤ ਨਿਤ ਦਇਓ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨਾ ਲਾਗੈ ਗਾਲ ਜੀਉ ਜੋ ਸਿਮਰਨ ਦੇ ਸਾਈਐ ਨਰਕ ਨ ਸੇਈ ਪਾਈਐ ਤੱਤੀ ਵਾਉ ਨ ਲੱਗਈ ਜਿਨ

ਪ੍ਰਧਾਨ ਸੋ ਮਸਤਕ ਜਿਸਦੈ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਉ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਵਾ ਸੁਹਾਗ ਜੀਉ ਅਟਲ।

ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ।

ਤਿਸ ਹੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚ।

ਕੂੜਾ ਵਿਆ ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰ

ਤਿਨਾ ਸੁਹਾਗਣੀ ਜਿਨ ਰਾਮ ਨਾਮ ਕੁਰਹਾਰ ਪਾ ਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੂੜੈ।

ਸਾਗਾ ਪਾਈ ਵਣ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਇ ਜਿਨੀ ਛਾਕ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤ ਹੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਏ ਕਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈਰੂ ਵਹਿ ਰੂਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ

ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੁ, ਕਰ ਕਹਿ ਲੀਨੀ ਪਾਰ ਬ੍ਰਹਮ ਬਾਹੁੜ ਨਾ ਵਿਛੜੀ ਆਹੁ। ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮਗਾਹੁ, ਸਰਮ ਪਈ ਨਾਰਾਇਣ ਨਾਨਕ ਦਰ ਪਈਆਹੁ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੁ, ਮਾਗ ਮੱਜਣ ਸੰਗ ਸਾਧੂਆ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ, ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਆਏ ਤਿਨ ਕੁਰਬਾਨ, ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ, ਫਲ ਗੁਣ ਆਨੰਦ ਉਪਾਰਜਨਾ ਹਰ ਸੱਜ

ਆਈ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਈ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸੁਵਾਰਿਓਨ ਨਿਹਚਲ ਦਿੱਤਿਅਨ ਜਾਏ ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾ ਨਿਤ ਚਰਨ ਹਰ ਭਉਜਲ ਬਿਖਮ ਤਰੇ ਪ੍ਰੇਮ ਭਗਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਹਾਂ ਦਿਵਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੀ ਸਮੂਹ ਜੀਵਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਸਮੂਹ ਸੰਗਤ ਨੂੰ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਕਿਰਪਾ ਕਰਕੇ ਬਖਸ਼ ਲੈਣਗੇ ਜੀ। ਅਗਾਹ ਤੋਂ ਸਾਵਧਾਨਤਾ ਦੇ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਪੜ੍ਹਨ ਦੀ ਜਾਚ ਜੁਗਤ ਸਤਿਗੁਰੂ ਜੀ ਆਪ ਸੋਝੀ ਪ੍ਰਦਾਨ ਕਰਨ। ਸਮੂਹ ਸੰਗਤ ਦਾ ਧੰਨਵਾਦ। ਅੱਜ ਸਤਿਗੁਰੂ ਦਤਾਰ ਪਿਤਾ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਵਰੋਸਾਏ ਹੋਏ ਸਿੱਖ ਧਰਮ ਦੇ ਮਹਾਨ ਜਰਨੈਲ, ਮੋਢੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਦਿਵਸ ਕੀਤਾ ਸੀ। ਸੋ ਅੱਜ ਉਸ ਦਿਨ ਨੂੰ ਸਮੂਹ ਖਾਲਸਾ ਪੰਥ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ, ਯਾਦ ਕਰਦਾ ਹੈ। ਸੋ ਸਮੂਹ ਸੰਗਤਾਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਵਾਹਿਗੁਰੂ ਕਿਰਪਾ ਕਰੇ, ਖਾਲਸੇ ਦੇ ਨਿਸ਼ਾਨ, ਖਾਲਸੇ ਦੇ ਝੰਡੇ ਬੁੰਗੇ ਸਦਾ ਝੁਲਦੇ ਰਹਿਣ। ਗੁਰੂ ਸ਼ਬਦ, ਗੁਰੂ ਪੰਥ, ਗੁਰੂ ਸਿਧਾਂਤ ਦੇ ਅਸੀਂ ਸਦਾ ਹੀ ਧਾਰਨੀ ਹੋਈਏ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਾਂ ਨਿੱਤ ਅਰਦਾਸ ਕਰੀਏ ਜੀ। ਇੱਕ ਖਾਸ ਬੇਨਤੀ ਹੈ ਕਿ ਸਾਡੇ ਪਾਸ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਮਹਾਨ ਕਥਾਵਾਚਕ, ਆਪ ਜੀ ਦੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜੋ ਹਰ ਸਾਲ ਹਾਜ਼ਰੀਆਂ ਭਰਦੇ ਹਨ ਸੰਗਤ ਦੀ ਬੇਨਤੀ ਤੇ, ਸੰਗਤ ਦੇ ਹੁਕਮ ਤੇ। ਸੋ ਇਸ ਸਾਲ ਵੀ ਇੱਕ ਹਫ਼ਤੇ ਦਾ ਸਮਾਂ ਮਿਲਿਆ ਹੈ। ਕੱਲ੍ਹ ਤੋਂ, ਭਾਵ ਕਿ ਸੋਮਵਾਰ ਤੋਂ ਕਥਾ ਦੀ ਪ੍ਰਾਰੰਭਤਾ ਹੋਈ ਹੈ। ਅੱਜ ਵੀ ਸ਼ਾਮ ਦੇ 7:30 ਤੋਂ 9:45 ਤੱਕ ਦੀਵਾਨ ਹੁੰਦੇ ਹਨ। ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਚਾਰ ਭਾਈ ਸਾਹਿਬ ਜੀ ਕਰਨਗੇ। ਸ਼ਨੀਵਾਰ ਤੱਕ ਸ਼ਾਮ ਦੇ, ਰਾਤਰੀ ਦੇ ਦੀਵਾਨ ਹੋਣਗੇ। ਐਤਵਾਰ ਦੁਪਹਿਰ ਦੇ 12:15 ਤੋਂ 1:30 ਤੱਕ ਦਾ ਉਹਨਾਂ ਦਾ ਸਮਾਂ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ, ਐਤਵਾਰ ਦੇ ਦੀਵਾਨ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु परिसाद सिंह जी साढ़े तो पहला साढ़े परम सत्कार योग ज्ञानी गुरबख्श सिंह जी गुलशन साड़ी कौम दे सुनत मैं ही कहांगा कि साढ़े गुरमत प्रचारकों के सरप्रस्त जीवन वाले घट विरले मनुख गुरमत दे गाड़ी राह दे पांदी हुंदे ने और सतगुरां दे नेते पार बख्शिश सानू दर्शा रहे दसम पातशाह दे जीवन दे ओ तत ओ सच जिहड़ा इन्हां दिनां विच साडा मार्गदर्शन करदे ने। ਇਹ ਦਿਨ ਸਾਡੇ ਸਾਰਿਆਂ ਦੇ ਲਈ ਖਾਸ ਨੇ, ਵਿਸ਼ੇਸ਼ ਨੇ। ਸਿੱਖ ਹਿਸਟਰੀ ਦੇ ਪ੍ਰਸੰਗ ਵਿੱਚ ਅਗਰ ਵੇਖਦੇ ਹਾਂ ਤੇ ਆ ਜੋ ਕੰਟੈਂਪਰੇਰੀ ਪੀਰੀਅਡ ਸਾਡਾ ਗੁਜ਼ਰ ਰਿਹਾ ਨਾ, ਔਰ ਜੋ ਗੁਰੂ ਕਾਲ ਸੀ ਉਸ ਵਿੱਚ ਦਸਮ ਪਾਤਸ਼ਾਹ ਔਰ ਖਾਲਸਾ ਰਾਜ ਇੱਕ ਬ੍ਰਿਜ, ਸਾਰੀ ਹਿਸਟਰੀ ਦਾ ਅਗਰ ਐਨਾਲਿਸਿਸ ਕਰੀਏ ਤਾਂ ਸਾਨੂੰ ਵਰਤਮਾਨ ਸਮੇਂ ਜੋ ਕੁਝ ਵਾਪਰ ਰਿਹਾ ਉਹ ਸਮਝ ਆਉਣਾ ਸ਼ੁਰੂ ਹੋਏਗਾ। ਬੜੇ ਸੰਖੇਪ ਵਿੱਚ ਗਿਆਨੀ ਜੀ ਨੇ ਸਾਨੂੰ ਦਸਮ ਪਾਤਸ਼ਾਹ ਨੇ ਕਰਾਮਾਤ ਕਿਉਂ ਨਹੀਂ ਵਿਖਾਈ ਸਾਨੂੰ ਬਹਾਦਰ ਬਣਾਉਣ ਲਈ। ਅਸੀਂ ਵੀ ਅੱਜ ਸੋਚ ਕੇ ਆਏ ਸੀ ਕਿ ਹੋਰ ਕੀਰਤਨ ਕਰਾਂਗੇ, ਪਰ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਆਪਾਂ ਸਾਰੇ ਉਸੇ ਸ਼ਹੀਦੀ ਦੀ ਗੱਲ ਕਰੀਏ ਜੋ ਦਸਮ ਪਾਤਸ਼ਾਹ ਨੇ ਸਾਡੇ ਸਾਰਿਆਂ ਨੂੰ ਸਮਰੱਥਾ ਸ਼ਕਤੀ ਬਖਸ਼ਣ ਲਈ ਕੀਤੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਨੂੰ ਜੋ ਕਿ ਅੱਲਾ ਯਾਰ ਖਾਨ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਅੱਛਾ ਬਿਆਨ ਕੀਤਾ। ਉਹਨਾਂ ਦੀਆਂ ਦੋ ਪੁਸਤਕਾਂ ਨੇ, ਇੱਕ ਸ਼ਹੀਦਾਂ ਨੇ ਵਫਾ ਔਰ ਇੱਕ ਗੰਜੇ ਸ਼ਹੀਦਾਂ। ਨਿਰਸੰਦੇਹ ਸਾਨੂੰ ਬੜੇ ਸਰੋਤ ਘੱਟ ਮਿਲਦੇ ਨੇ ਔਰ ਪੰਥ ਪ੍ਰਵਾਣਿਤ ਜਿਹੜੇ ਸਰੋਤ ਨੇ ਉਹਨਾਂ ਨੂੰ ਪ੍ਰਚਾਰਨਾ ਵੀ ਸਾਡਾ ਕਰਤੱਵ ਹੈ। ਦਸਮ ਪਾਤਸ਼ਾਹ ਦੇ ਪ੍ਰਸੰਗ ਦੇ ਵਿੱਚ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿੱਚ ਬੜਾ ਅੱਛਾ ਉਹਨਾਂ ਨੇ ਫਰਮਾਇਆ, ਹਮਨੇ ਵੀ ਉਸ ਮਕਾਮ ਮੇ ਸਰਸਾ ਨਦੀ ਦਾ ਵਿਛੋੜਾ ਜੋ ਹੈ ਤੁਹਾਨੂੰ ਸਾਰਿਆਂ ਨੂੰ ਉਸ ਪ੍ਰਸੰਗ ਦਾ ਪਤਾ ਹੈ। ਜਦੋਂ ਸਾਹਿਬਜ਼ਾਦੇ ਵਿਛੜ ਗਏ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਚਲੇ ਗਏ ਔਰ ਸਿੰਘਾਂ ਨੇ ਭਾਲ ਸ਼ੁਰੂ ਕਰ ਦਿੱਤੀ ਔਰ ਉਸ ਸਮੇਂ ਦੇ ਹਾਲ ਨੂੰ ਬਿਆਨ ਕੀਤਾ। ਦਸਮ ਪਾਤਸ਼ਾਹ ਫਰਮਾ ਰਹੇ ਨੇ

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪ੍ਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ, ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਨੇ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਕਿ ਸਾਨੂੰ ਮਾਲਕ ਨੇ ਸਤਸੰਗਤ ਵੀ ਇਸ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲੈ।

ਦੀ ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸੁਭਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸਾ ਚੁੱਕੇ ਹਨ ਜੀ। ਸੋ ਪਰਿਵਾਰ ਵੱਲ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਸ਼ੰਦਾ ਤੈਨੂੰ ਸਭ ਕੁਛ ਬੰਦਾ ਸੌਂਪਿਆ ਜਾਂ ਤੇਰਾ ਬੰਦਾ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

Bye-bye.

Bapak-bapak, Bapak di sana.

Pues no digo que sea. Estamos hablando de.

Thank you.

bunu

जाता है।

ਸਾਰਿਆਂ ਦਾ ਪਰਮਾਤਮਾ ਜੀ ਨੇ ਭਾਗਿਆ ਵਾਰ ਵਾਰ ਤੋਂ ਜਿਵੇਂ ਪਿਆਰੇ ਦੂਰ ਦਵਾਜੋ ਪਰ ਬੋਝਨ ਸਖਤੋ ਜਿਸ ਤਰ੍ਹਾਂ

good.

जाना है।

ਜਾਣਦਾ ਹੈ ਕਈ ਕੋਲ ਸਭ ਸਾਹਿਬ

ਕਈ ਕੋਲ ਰਾਜ ਸਾਰੇ

ਸਤਿ ਸ੍ਰੀ ਅਕਾਲ।

0: ਜਿਤਨ ਸਤਸੰਗ ਜਾਏ ਸੰਕਿਆ ਜਿਤਨ ਲਿਖ ਨਾ ਪਾਏ
1: ਸਭ ਜਾਏ ਸੰਤ ਕਾ ਖਾ

कोई

ਕਿਰਪਾ ਕਰ।

कृपा कर

ਨਾਮ ਹੀ

ਜਿਸ ਨੂੰ ਨਾਮ ਦੀਆ ਨਾਨਕ ਸੋਜਾ ਮੇਰੇ ਨਾਲ ਕੀਆ

Yok, hayır.

ભૂજન આર્થ સત્સવ નાન

दूसरे गुरु का मन मानना सब सेवक परमेश्वर की दर जान।

ਆਪਣੇ ਕੀਮਤ ਆਪੇ ਪਾਏ

અનેક રાજ ભોગ વડ્યા હર્ષે નામ થી કથા મન ભાઈ

ਫਿਰ ਆਪਣ ਫਿਰ ਆਪ ਚੀਜ਼ਾਂ ਨਾਲ ਕਰਨਾ ਹਾਰਨਾ ਦੂਜਾ ਆਪਣੇ ਪਰ ਪੰਚਕਾਲ

0: ਜਜ ਸਾਹ ਦਿਖਾਏ ਨਾਨਕ ਰਿੰਜਨ ਤੋਂ ਜੀ ਪਾਵੇ
1: ਮਾਇਆ
0: ਖਾਸ ਪਿਆ ਸਰਬ ਨੂੰ ਪੂਰਨ ਕਿਰਪਾਲ
1: ਪਾਲ ਰਾਮ ਜੈਸੀ
0: ਪਾਣੀ ਦੇ ਸੰਤਰਮਾ